FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਬੁੱਧਵਾਰ ਸ਼ੱਕ ਸੰਵਤ 1948 ਦੇ ਸਾਉਣ ਮਹੀਨੇ ਦੀ 26 ਤਾਰੀਕ ਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 19 ਤਾਰੀਕ ਏ। ਅੱਜ ਪ੍ਰਸਾਰਿਤ ਹੋਣ ਵਾਲੀ ਪ੍ਰਸਾਰਣ ਸਭਾ ਵਿੱਚ ਆਕਾਸ਼ਵਾਣੀ FM ਬਠਿੰਡਾ ਆਪ ਸਭ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦਾ ਹੈ।

ਜੀ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਤੇ ਸਮਾਂ 5:59 ਤੇ 22 ਸਕਿੰਟ ਦਾ ਹੋ ਰਿਹਾ ਹੈ। 6 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: And in hockey, the Indian men's team will face arch rivals Pakistan in a crucial Pool D encounter of the FIH Men's Hockey World Cup in Amstelveen, the Netherlands today, with both teams battling for a place in the next round. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:10 ਤੇ 22 ਸਕਿੰਟ ਦਾ ਹੋ ਰਿਹਾ। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਸਵੇਰ 7 ਵਜੇ ਵੇਲਾ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ।

ਠੀਕ 8 ਵਜੇ ਰਿਲੇ ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 8:40 ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ ਜਿਸ ਦੇ ਤਹਿਤ ਸਿਲਸਿਲਾ ਰਹੇਗਾ ਕਵੀਸ਼ਰੀ ਅਤੇ ਢਾਡੀ ਵਾਰਾਂ ਸਵੇਰੇ 9 ਤੋਂ 10 ਤੱਕ ਰਿਲੇ ਕਰਾਂ ਕੀਤੇ ਜਾਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਵਿੱਚ 9 ਚਿੱਤਰਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ ਸਵੇਰੇ 10 ਤੁਸੀਂ ਸੁਣੋਗੇ ਸਦਾ ਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ ਠੀਕ 11 ਰਿਲੇ ਹੋਣਗੀਆਂ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 11:05 ਤੇ ਪ੍ਰਸਾਰਿਤ ਹੋਣਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ ਦੁਪਹਿਰ 12 ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 12:10 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ ਜਿਸ ਦਾ ਸੰਚਾਲਨ ਕਰਨਗੇ ਅਮਨਦੀਪ ਕੌਰ ਤੇ ਹੋਵੇਗਾ ਪ੍ਰੋਗਰਾਮ ਘਰ ਪਰਿਵਾਰ ਦੁਪਹਿਰ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 1:15 ਪ੍ਰੋਗਰਾਮ ਰਹੇਗਾ ਟੈਲੀਫੋਨ ਮਿਲਾਓ ਜੀ ਇਹ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ 2 ਰਿਲੇ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਤੇ 2:15 ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਜੋ ਕਿ ਆਧਾਰਿਤ ਹੋਵੇਗਾ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜਿਸ ਦੇ ਉੱਤੇ ਜਿਸ ਤਹਿਤ ਤੁਸੀਂ ਸੁਣ ਸਕੋਗੇ ਫਿਲਮੀ ਅਤੇ ਗੈਰ ਫਿਲਮੀ ਗੀਤ ਦੁਪਹਿਰ 3 ਤੋਂ 5 ਤੱਕ ਰਹਿਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਦੇ ਤਹਿਤ ਪ੍ਰੋਗਰਾਮ ਸਖੀ ਸਹੇਲੀ 3 ਹੋਵੇਗਾ ਅਤੇ 4 ਹੋਵੇਗਾ ਪ੍ਰੋਗਰਾਮ ਆਜ ਕੇ ਮਹਿਮਾਨ ਸ਼ਾਮ 5 ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਖੁੰਡ ਚਰਚਾ ਲੈ ਕੇ ਭਾਗ 392 ਪੇਸ਼ ਕਰਾਂਗੇ ਵਿਸ਼ਾ ਰਹੇਗਾ ਝੋਨਾ ਨਰਮਾ ਕਪਾਹ ਗੁਲਾਬੀ ਸੁੰਡੀ ਅਤੇ ਖਾਦਾਂ ਦੀ ਵਰਤੋਂ ਅਤੇ ਖੇਤੀ ਦੇ ਸੁਚੱਜੇ ਢੰਗ 5:30 ਤੇ ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ ਜਿਸ ਦੇ ਤਹਿਤ ਸਿਲਸਿਲਾ ਰਹੇਗਾ ਅੱਖਰ ਬੋਲਦੇ ਨੇ ਅਤੇ ਵਿਸ਼ਾ ਹੋਵੇਗਾ ਨਿੱਕੀਆਂ ਨਿੱਕੀਆਂ ਗੱਲਾਂ ਵਾਚਕ ਗੁਰਦੀਪ ਕੌਰ ਅਤੇ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ ਜੀ 6:20 ਤੇ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸ਼ਾਮ 6:30 ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਪੇਸ਼ ਕਰਾਂਗੇ ਜਿਸ ਦਾ ਸੰਚਾਲਨ ਕਰਨਗੇ ਮਨਦੀਪ ਰਜੌਰਾ ਸ਼ਾਮ 7:00 ਤੁਹਾਡਾ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ ਜੋ ਕਿ ਲਾਈਵ ਫੋਨ ਇਨ ਹੋਵੇਗਾ ਇਹ ਪ੍ਰੋਗਰਾਮ 8 ਤੱਕ ਜਾਰੀ ਰਹੇਗਾ ਇਸ ਦੇ ਦਰਮਿਆਨ ਠੀਕ 7:30 ਰਿਲੇ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਠੀਕ 8 ਵੇਲਾ ਰਹੇਗਾ ਸਪੋਂਸਰਡ ਪ੍ਰੋਗਰਾਮ ਉਮੰਗ ਦਾ ਇਸ ਪ੍ਰੋਗਰਾਮ ਦੇ ਸਪੋਂਸਰ ਹੋਣਗੇ NCERT ਤੇ ਅੱਜ ਸੁਣੋਗੇ ਪ੍ਰੋਗਰਾਮ ਦਾ ਐਪੀਸੋਡ ਨੰਬਰ 1300

ਪੰਜਵਾਂ ਰਾਤ 8:30 ਰੂਬਰੂ ਕਰਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਜੋ ਕਿ ਅਧਾਰਿਤ ਹੋਵੇਗਾ ਤੁਹਾਡੀ ਫੋਨ ਕਾਲਸ ਦੇ ਉੱਤੇ। ਠੀਕ 9:15 ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਤੇ ਰਾਤ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇ ਕੀਤੇ ਜਾਣਗੇ ਜੋ ਕਿ ਰਾਤ ਦੇ 11:00 ਤੱਕ ਜਾਰੀ ਰਹਿਣਗੇ, ਤੇ ਰਾਤ ਦੇ 11:00 ਹੋਵੇਗੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ।

FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 6:15 ਤੇ 50 ਸਕਿੰਟ ਹੋ ਰਿਹਾ ਏ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਦਵਿੰਦਰ ਸਿੰਘ ਸੋਢੀ ਪਾਸੋਂ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਇਹ ਸ਼ਬਦ ਗਾਇਨ। ਆਓ ਸਰਵਣ ਕਰਦੇ ਹਾਂ ਭਾਈ ਬਲਵਿੰਦਰ ਸਿੰਘ ਰੰਗੀਲਾ ਪਾਸੋਂ ਗਾਇਨ ਕੀਤਾ ਇਹ ਸ਼ਬਦ ਗਾਇਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਬਲਵਿੰਦਰ ਸਿੰਘ ਰੰਗੀਲਾ ਪਾਸੋਂ ਗਾਇਨ ਕੀਤਾ ਇਹ ਸ਼ਬਦ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਦਾ ਅਗਲਾ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਗੋਪਾਲ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੈ ਸ਼ਬਦ ਗਾਇਨ। ਆਓ ਸਰਵਣ ਕਰਦੇ ਹਾਂ ਭਾਈ ਸਰਬਜੀਤ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੈ ਸ਼ਬਦ ਗਾਇਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਸਰਬਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਸ਼ਬਦ ਗਾਇਨ। ਆਓ ਸੁਣਦੇ ਹਾਂ ਭਗਤੀ ਰਚਨਾ ਲਾਭ ਜੰਜੂਆ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣੀਏ ਭਗਤੀ ਰਚਨਾ ਲਾਭ ਜੰਜੂਆ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਧਾਰਮਿਕ ਗੀਤ ਅਖਤਰ ਦੀ ਆਵਾਜ਼ ਦੇ ਵਿੱਚ।

ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 7:19। ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਹਾਜ਼ਰ ਨੇ ਪਵਨ ਕੁਮਾਰ ਜੀ।

ਪ੍ਰੋਗਰਾਮ ਸਰਜਰੀ ਸਵੇਰ ਸੁਣ ਰਹੇ ਤਮਾਮ ਰੇਡੀਓ ਦੋਸਤਾਂ ਨੂੰ ਤੁਹਾਡੇ ਰੇਡੀਓ ਦੋਸਤ ਆਰਜੇ ਪਵਨ ਵੱਲੋਂ ਆਦਾਬ ਨਮਸਤੇ ਅਤੇ ਸਤਿ ਸ੍ਰੀ ਅਕਾਲ। ਦੋਸਤੋ, ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਸਫਲਤਾ ਹਮੇਸ਼ਾ ਵੱਡੇ ਮੌਕਿਆਂ ਨਾਲ ਨਹੀਂ ਮਿਲਦੀ, ਸਗੋਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨਾਲ ਮਿਲ ਕੇ ਬਣਦੀ ਹੈ। ਸਾਨੂੰ ਹਰ ਦਿਨ ਆਪਣੇ ਆਪ ਨੂੰ ਕੱਲ੍ਹ ਨਾਲੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੁਸ਼ਕਲਾਂ ਸਾਡੇ ਰਸਤੇ ਵਿੱਚ ਰੁਕਾਵਟਾਂ ਨਹੀਂ ਬਣਦੀ, ਸਗੋਂ ਸਾਨੂੰ ਮਜ਼ਬੂਤ ਬਣਾਉਣ ਵਾਲਾ ਇੱਕ ਸਬਕ ਦੇ ਕੇ ਜਾਂਦੀਆਂ ਨੇ। ਜੇਕਰ ਅਸੀਂ ਮਿਹਨਤ, ਸਬਰ ਅਤੇ ਸਕਾਰਾਤਮਕ ਸੋਚ ਨੂੰ ਆਪਣਾ ਸਾਥੀ ਬਣਾ ਲਈਏ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਦੂਜਿਆਂ ਨਾਲ ਆਪਣੀ ਤੁਲਨਾ ਕਰਨ ਦੀ ਬਜਾਏ ਆਪਣਾ ਵਿਕਾਸ ਅਤੇ ਆਪਣੇ ਵੱਲ ਧਿਆਨ ਦੇਣਾ ਹੀ ਚਾਹੀਦਾ ਹੈ। ਸਮਾਂ ਸਾਥੀ ਬਹੁਤ ਕੀਮਤੀ ਹੈ, ਇਸ ਲਈ ਇਸਨੂੰ ਵਿਅਰਥ ਗਵਾਉਣ ਦੀ ਥਾਂ ਚੰਗੇ ਕੰਮਾਂ ਵਿੱਚ, ਸਿੱਖਣ ਵਿੱਚ ਲਗਾਉਣਾ ਚਾਹੀਦਾ ਹੈ। ਯਾਦ ਰੱਖੋ, ਅੱਜ ਦੀ ਇੱਕ ਛੋਟੀ ਜਿਹੀ ਚੰਗੀ ਕੋਸ਼ਿਸ਼ ਹੀ ਕੱਲ੍ਹ ਦੀ ਵੱਡੀ ਕਾਮਯਾਬੀ ਦੀ ਨੀਂਹ ਬਣ ਸਕਦੀ ਹੈ। ਇਸ ਲਈ ਹਰ ਸਵੇਰ ਨਵੀਂ ਆਸ ਨਾਲ ਸ਼ੁਰੂ ਕਰੋ ਅਤੇ ਹਰ ਰਾਤ ਆਪਣੇ ਕੀਤੇ ਕੰਮਾਂ ਦਾ ਮੁਲਾਂਕਣ। ਜ਼ਿੰਦਾ ਹੈ ਤੋ ਜ਼ਿੰਦਗੀ ਕੀ ਜੀਤ ਪਰ ਯਕੀਨ ਕਰ, ਜ਼ਿੰਦਾ ਹੈ ਤੋ ਜ਼ਿੰਦਗੀ ਕੀ ਜੀਤ ਪਰ ਯਕੀਨ ਕਰ, ਹੈ ਕਹੀਂ ਸਵਰਗ ਤੋ ਉਤਾਰਲਾ ਜ਼ਮੀਨ ਪਰ।

ਜੀ ਦੋਸਤੋ, ਇਸ ਖੂਬਸੂਰਤ ਵਿਚਾਰ ਦੇ ਨਾਲ ਅੱਜ ਫਿਰ ਤੋਂ ਹਾਜ਼ਰ ਹੈ ਜੀ ਤੁਹਾਡਾ ਰੇਡੀਓ ਦੋਸਤ ਆਰਜੇ ਪਵਨ ਲੈ ਕੇ ਪ੍ਰੋਗਰਾਮ ਸਜਰੀ ਸਵੇਰ। ਅਜਿਹਾ ਸਾਥੀਓ, ਫਿਰ ਤੋਂ ਇੱਕ ਨਵਾਂ ਦਿਨ, ਨਵੀਂ ਸਵੇਰ, ਔਰ ਫਿਰ ਤੋਂ ਇਸ ਜ਼ਿੰਦਗੀ ਨੂੰ ਜੀਣ ਲਈ ਨਵੇਂ ਹੌਸਲੇ ਤੇ ਨਵੀਆਂ ਉਮੀਦਾਂ। ਸੋ ਜੀ, ਮੈਨੂੰ ਉਮੀਦ ਹੈ ਕਿ ਹੁਣ ਤੱਕ ਤਾਂ ਤਕਰੀਬਨ ਸਾਡੇ ਸਾਰੇ ਹੀ ਦੋਸਤ ਉੱਠ ਖੜੇ ਹੋਣਗੇ, ਔਰ ਕਈ ਸ਼ਾਇਦ ਹੁਣ ਵੀ ਸਾਥੀਓ ਇਹ ਸੋਚ ਰਹੇ ਹੋਣਗੇ ਕਿ ਯਾਰ ਉੱਠੀਏ ਕਿ ਨਾ ਉੱਠੀਏ। ਖੈਰ ਦੋਸਤੋ, ਤੁਹਾਨੂੰ ਉੱਠਣਾ ਤਾਂ ਪੈਣੀ ਹੈ, ਕਿਉਂਕਿ ਤੁਹਾਡੇ ਉੱਠਣ ਨਾਲ ਹੀ ਤੁਹਾਡੀ ਜ਼ਿੰਦਗੀ ਦਾ ਇਹ ਸਫ਼ਰ ਚੱਲਣਾ ਹੈ। ਸੋ ਜੀ, ਮੇਰੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚ ਗਈ ਹੋਣੀ ਹੈ, ਇਸ ਉਮੀਦ ਨਾਲ ਅਤੇ ਇਸ ਦੁਆ ਨਾਲ ਕਿ ਇਸ ਦੇ ਪਿਆਰ ਦੇ ਨਾਲ ਕਿ ਅੱਜ ਦਾ ਇਹ ਦਿਨ ਸਾਥੀਓ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਤੁਸੀਂ ਤੰਦਰੁਸਤ ਰਹੋ ਅਤੇ ਹੱਸਦੇ ਵੱਸਦੇ ਰਹੋ।

ਸੋ ਜੀ ਸਾਥੀਓ, ਦਿਨ ਹੈ ਅੱਜ ਬੁੱਧਵਾਰ। ਔਰ ਜੇ ਸਾਥੀਓ ਮੈਂ ਅੱਜ ਦੀ ਇਸ ਅੰਕ ਦੀ ਗੱਲ ਕਰਾਂ, ਤੁਹਾਡੀ ਸਿਹਤ ਦੀ, ਤੁਹਾਡੀ ਤੰਦਰੁਸਤੀ ਔਰ ਇਸ ਦੀ ਇਸ ਕੜੀ ਦੇ ਵਿੱਚ ਸਾਥੀਓ, ਇਸ ਦੇ ਅੰਤਰਗਤ ਸਾਡੇ ਸਟੂਡੀਓ ਵਿੱਚ ਖਾਸ ਤੌਰ ਤੇ ਮਹਿਮਾਨ ਹੋਣਗੇ। ਰਾਸ਼ਟਰੀ ਖੇਡ ਸੰਸਥਾਨ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੋਲਡ ਮੈਡਲਿਸਟ ਯੋਗਾ ਟ੍ਰੇਨਰ ਮੈਡਮ ਆਰਤੀ ਸ਼ਰਮਾ ਜੀ, ਜੋ ਸਾਨੂੰ ਦੱਸਣਗੇ ਕਿ ਸਿਹਤਮੰਦ ਜ਼ਿੰਦਗੀ ਜੀਣ ਲਈ ਯੋਗਾ ਦੀ ਕੀ ਮਹੱਤਤਾ ਹੈ। ਬਿਲਕੁਲ ਸਾਥੀਓ, ਗੱਲ ਕਰਾਂਗੇ ਅੱਜ ਦੇ ਦਿਨ 19 ਅਗਸਤ ਦੇ ਖਾਸ ਦਿਨ ਦੀ, ਇਸ ਦੇ ਇਤਿਹਾਸ ਦੇ ਪੰਨਿਆਂ ਤੇ ਵੀ ਨਜ਼ਰ ਮਾਰਾਂਗੇ ਔਰ ਫਿਰ ਤੁਹਾਡੀ ਚਾਹ ਦੀਆਂ ਚੁਸਕੇ ਦੇਣ ਨਾਲ ਅਖਬਾਰੀ ਸੁਰਖੀਆਂ ਵੀ ਸਾਥੀਓ ਇਸ ਪ੍ਰੋਗਰਾਮ ਦਾ ਹਿੱਸਾ ਰਹਿਣਗੀਆਂ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਮਹਿਮਾਨ ਹੋਣਗੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਸਰਦਾਰ ਜਤਿੰਦਰ ਸਿੰਘ ਭੱਲਾ। ਉਹਨਾਂ ਨਾਲ ਗੱਲਬਾਤ ਕਰਨਗੇ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ।

ਜਿਹੜੇ ਵੀ ਸਰੋਤੇ ਆਏ ਹੋਏ ਮਹਿਮਾਨ ਨਾਲ ਕੋਈ ਮੁਸ਼ਕਿਲ ਜਾਂ ਫਿਰ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਨੇ ਤਾਂ ਉਹ 0164-242-331 ਨੰਬਰ ਤੇ ਡਾਇਲ ਕਰ ਸਕਦੇ ਨੇ। ਸੁਣਨਾ ਜ਼ਰੂਰ 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਹਫ਼ਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: ਤੇ ਅਗਲਾ ਸੈਗਮੈਂਟ ਯਾਨੀ ਕਿ ਬੜਾ ਹੀ ਐਕਸਾਈਟਡ ਹੈ ਕਿਉਂਕਿ ਦੋਸਤੋ ਸਾਡੇ ਬੀਤੇ ਹੋਏ ਕੱਲ ਯਾਨੀ ਕਿ ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰਨੀ ਵੀ ਬਹੁਤ ਜ਼ਰੂਰੀ ਹੈ। ਸੋ ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰਨ ਲਈ ਸਟੂਡੀਓ ਵਿੱਚ ਮੇਰੇ ਨਾਲ ਨੇ ਜੀ ਸਾਡੇ ਦੋਸਤ ਕੁਲਜੀਤ ਚਹਿਲ ਜੀ। ਕੁਲਜੀਤ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ।
1: ਧੰਨਵਾਦ ਜੀ ਪਵਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਦਾ, ਸਾਡੇ ਸਾਰੇ ਸਰੋਤਿਆਂ ਲਈ ਪਿਆਰ ਭਰੀ ਨਮਸਕਾਰ। ਤੇ ਹੁਣ ਪੇਸ਼ ਹੈ ਤਾਰੀਖ 19 ਅਗਸਤ ਦੀ ਖਾਸ ਗੱਲ। ਦੋਸਤੋ, ਤਾਰੀਖ ਹੈ 19 ਅਗਸਤ ਤੇ ਕੈਲੰਡਰ ਦਾ ਇੱਕ ਹੋਰ ਦਿਨ, ਪਰ ਜਦੋਂ ਅਸੀਂ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਹਰ ਤਾਰੀਖ ਆਪਣੇ ਅੰਦਰ ਕਿੰਨੀਆਂ ਕਹਾਣੀਆਂ, ਕਿੰਨੇ ਸੰਘਰਸ਼ ਤੇ ਕਿੰਨੀਆਂ ਯਾਦਾਂ ਸਮੋਈ ਬੈਠੀ ਹੈ। ਆਓ ਅੱਜ ਦੀ ਇਸ ਇਤਿਹਾਸਕ ਯਾਤਰਾ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਧਰਤੀ ਤੋਂ। ਪੰਜਾਬ ਦੇ ਇਤਿਹਾਸ ਵਿੱਚ 19 ਅਗਸਤ ਸਾਲ 1847 ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਕੁਝ ਸਾਲ ਬਾਅਦ ਪੰਜਾਬ ਦਾ ਖਾਲਸਾ ਰਾਜ ਸਿਆਸੀ ਉਥਲ ਪੁਥਲ ਵਿੱਚੋਂ ਲੰਘ ਰਿਹਾ ਸੀ। ਇਸੇ ਦੌਰਾਨ ਮਹਾਰਾਣੀ ਜਿੰਦ ਕੌਰ ਨੂੰ, ਜੋ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਸਨ, ਉਹਨਾਂ ਨੂੰ 19 ਅਗਸਤ 1847 ਨੂੰ ਸ਼ੇਖੂਪੁਰਾ ਵਿੱਚ ਨਜ਼ਰਬੰਦ ਕੀਤਾ ਗਿਆ। ਮਹਾਰਾਣੀ ਜਿੰਦ ਕੌਰ ਦੀ ਜ਼ਿੰਦਗੀ ਆਪਣੇ ਆਪ ਵਿੱਚ ਹਿੰਮਤ ਅਤੇ ਸੰਘਰਸ਼ ਦੀ ਇੱਕ ਲੰਮੀ ਦਾਸਤਾਨ ਹੈ। ਉਹਨਾਂ ਨੂੰ ਬਾਅਦ ਵਿੱਚ ਚੁਨਾਰ ਦੇ ਕਿਲੇ ਵਿੱਚ ਵੀ ਰੱਖਿਆ ਗਿਆ, ਪਰ ਉਹ ਉੱਥੋਂ ਭੇਸ ਬਦਲ ਕੇ ਨਿਕਲਣ ਵਿੱਚ ਕਾਮਯਾਬ ਹੋਈਆਂ ਤੇ ਨੇਪਾਲ ਪਹੁੰਚ ਗਈਆਂ। ਸੋ ਸਰੋਤਿਓ, 19 ਅਗਸਤ ਸਾਨੂੰ ਪੰਜਾਬ ਦੇ ਉਸ ਦੌਰ ਦੀ ਯਾਦ ਦਿਵਾਉਂਦਾ ਹੈ ਜਦੋਂ ਖਾਲਸਾ ਰਾਜ ਦੀ ਆਜ਼ਾਦੀ ਅਤੇ ਅਸਮਿਤਾ ਇੱਕ ਵੱਡੀ ਸਿਆਸੀ ਕਸ਼ਮਕਸ਼ ਵਿੱਚੋਂ ਲੰਘ ਰਹੀ ਸੀ। ਹੁਣ ਰੁੱਖ ਕਰੀਏ ਭਾਰਤ ਦੇ ਇਤਿਹਾਸ ਵੱਲ। ਸਾਲ 1600 ਵਿੱਚ ਮੁਗਲ ਬਾਦਸ਼ਾਹ ਅਕਬਰ ਨੇ ਅਹਿਮਦਨਗਰ ਉੱਤੇ ਕਬਜ਼ਾ ਕਾਇਮ ਕੀਤਾ। ਇਹ ਘਟਨਾ ਦੱਖਣੀ ਭਾਰਤ ਵਿੱਚ ਮੁਗਲ ਵਿਸਤਾਰ ਦੇ ਇਤਿਹਾਸ ਨਾਲ ਜੁੜੀ ਹੋਈ ਹੈ। ਸਾਲ 1666 ਔਰੰਗਜ਼ੇਬ ਦੀ ਨਜ਼ਰਬੰਦੀ ਵਿੱਚ ਰਹੇ ਛਤਰਪਤੀ ਸ਼ਿਵਾਜੀ ਮਹਾਰਾਜ ਆਗਰਾ ਤੋਂ ਇੱਕ ਬੇਹੱਦ ਸਾਹਸੀ ਢੰਗ ਨਾਲ ਨਿਕਲਣ ਵਿੱਚ ਕਾਮਯਾਬ ਹੋਏ। ਇਤਿਹਾਸਕ ਵਰਣਨਾ ਵਿੱਚ ਉਹਨਾਂ ਦੇ ਫਲਾਂ ਦੀਆਂ ਟੋਕਰੀਆਂ ਰਾਹੀਂ ਨਿਕਲਣ ਦੀ ਕਹਾਣੀ ਪ੍ਰਸਿੱਧ ਹੈ। ਇਹ ਘਟਨਾ ਸਿਰਫ ਇੱਕ ਬਚ ਨਿਕਲਣ ਦੀ ਕਹਾਣੀ ਨਹੀਂ, ਇਹ ਸਿਆਣਪ ਹੌਸਲੇ ਤੇ ਰਣਨੀਤੀ ਦੀ ਕਹਾਣੀ ਹੈ। 1757 ਦੀ ਗੱਲ ਕਰੀਏ ਦੋਸਤੋ, ਇੱਕ ਰੁਪਏ ਦੇ ਸਿੱਕੇ ਦੀ ਕਹਾਣੀ ਤੁਹਾਡੇ ਪੇਸ਼ ਕਰਨ ਲੱਗਿਆ। ਅੱਗੇ 19 ਅਗਸਤ ਨੂੰ ਕਲਕੱਤਾ ਦੀ ਟਕਸਾਲ ਵਿੱਚ ਈਸਟ ਇੰਡੀਆ ਕੰਪਨੀ ਦਾ ਪਹਿਲਾ 1 ਰੁਪਏ ਦਾ ਸਿੱਕਾ ਢਾਲਿਆ ਗਿਆ। ਦੇਖਣ ਨੂੰ ਇਹ ਸਿਰਫ ਇੱਕ ਸਿੱਕਾ ਸੀ, ਪਰ ਇਤਿਹਾਸ ਦੀ ਨਜ਼ਰ ਨਾਲ ਦੇਖੀਏ ਤਾਂ ਇਹ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਵੱਧਦੇ ਆਰਥਿਕ ਤੇ ਸਿਆਸੀ ਪ੍ਰਭਾਵ ਦਾ ਇੱਕ ਮਹੱਤਵਪੂਰਨ ਪ੍ਰਤੀਕ ਸੀ। ਕਈ ਵਾਰ ਇਤਿਹਾਸ ਦੀਆਂ ਵੱਡੀਆਂ ਕਹਾਣੀਆਂ ਤਲਵਾਰਾਂ ਦੀ ਚਨਕਾਰ ਨਾਲ ਨਹੀਂ, ਇੱਕ ਛੋਟੇ ਜਿਹੇ ਸਿੱਕੇ ਦੀ ਖਣਕ ਨਾਲ ਵੀ ਲਿਖੀਆਂ ਜਾਂਦੀਆਂ ਨੇ। ਅਫਗਾਨਿਸਤਾਨ ਨੇ ਬ੍ਰਿਟਿਸ਼ ਪ੍ਰਭਾਵ ਤੋਂ ਆਪਣੀ ਆਜ਼ਾਦੀ ਹਾਸਲ ਕਰਨ ਵੱਲ ਇੱਕ ਨਿਰਣਾਇਕ ਕਦਮ ਚੁੱਕਿਆ। ਤੀਜੀ ਐਂਗਲੋ ਅਫਗਾਨ ਜੰਗ ਤੋਂ ਬਾਅਦ ਹੋਈ ਰਾਵਲਪਿੰਡੀ ਸੰਧੀ ਨੇ ਅਫਗਾਨਿਸਤਾਨ ਦੀ ਵਿਦੇਸ਼ੀ ਮਾਮਲਿਆਂ ਵਿੱਚ ਸੁਤੰਤਰਤਾ ਨੂੰ ਮਾਨਤਾ ਦਿੱਤੀ। ਇਸ ਲਈ 19 ਅਗਸਤ ਅਫਗਾਨਿਸਤਾਨ ਦੀ ਆਜ਼ਾਦੀ ਵਿੱਚ ਦੇ ਦਿਵਸ ਵਜੋਂ ਵੀ ਯਾਦ ਕੀਤਾ ਜਾਂਦਾ ਹੈ।

ਹੁਣ ਚੱਲੀਏ ਦੁਨੀਆ ਦੇ ਇਤਿਹਾਸ ਵੱਲ। 19 ਅਗਸਤ 1919 ਮਨੁੱਖ ਤੋਂ ਪਹਿਲਾਂ ਅੰਤਰਿਕਸ਼ ਵੱਲ ਜੀਵਨ ਦੀ ਉਡਾਣ। ਹੁਣ ਇਤਿਹਾਸ ਦਾ ਪੰਨਾ ਸਾਨੂੰ ਧਰਤੀ ਤੋਂ ਉੱਪਰ ਅੰਤਰਿਕਸ਼ ਵੱਲ ਲੈ ਜਾਂਦਾ। 19 ਅਗਸਤ 1960 ਨੂੰ ਸੋਵੀਅਤ ਸੰਘ ਨੇ ਸਪਟਨਿਕ 5 ਲਾਂਚ ਕੀਤਾ। ਇਸ ਮਿਸ਼ਨ ਵਿੱਚ ਕੁੱਤੇ ਬੇਲਕਾ ਅਤੇ ਸਤਰੇਲਕਾ ਸਮੇਤ ਹੋਰ ਜੀਵਾਂ ਨੂੰ ਅੰਤਰਿਕਸ਼ ਵਿੱਚ ਭੇਜਿਆ ਗਿਆ ਅਤੇ ਉਹ ਸੁਰੱਖਿਅਤ ਵਾਪਸ ਆਏ। ਇਹ ਮਨੁੱਖੀ ਅੰਤਰਿਕਸ਼ ਯਾਤਰਾ ਦੇ ਰਾਹ ਵਿੱਚ ਇੱਕ ਮਹੱਤਵਪੂਰਨ ਕਦਮ ਸੀ। ਅੱਜ ਜਦੋਂ ਅਸੀਂ ਪੁਲਾੜ ਵਿੱਚ ਮਨੁੱਖਾਂ ਦੀਆਂ ਯਾਤਰਾਵਾਂ ਬਾਰੇ ਸੁਣਦੇ ਹਾਂ, ਉਹਨਾਂ ਦੇ ਪਿੱਛੇ ਅਜੇ ਹੀ ਛੋਟੇ ਛੋਟੇ ਪਰ ਇਤਿਹਾਸਿਕ ਪ੍ਰਯੋਗਾਂ ਦੀ ਲੰਮੀ ਲੜੀ ਹੈ। 19 ਅਗਸਤ ਨੂੰ ਦੋਸਤੋ ਵਿਸ਼ਵ ਫੋਟੋਗ੍ਰਾਫੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਅੱਜ ਦਾ ਦਿਨ ਇਹ ਖੂਬਸੂਰਤ ਕਲਾ ਨੂੰ ਸਮਰਪਿਤ ਹੈ, ਵਿਸ਼ਵ ਫੋਟੋਗ੍ਰਾਫੀ ਦਿਵਸ। 19 ਅਗਸਤ ਨੂੰ ਫੋਟੋਗ੍ਰਾਫੀ ਦੀ ਕਲਾ ਅਤੇ ਇਤਿਹਾਸ ਨੂੰ ਯਾਦ ਕੀਤਾ ਜਾਂਦਾ। ਇਹ ਦਿਨ ਡੈਗਰਿਓ ਟਾਈਪ ਨਾਲ ਜੁੜਿਆ ਹੋਇਆ, ਜੋ ਕਿ ਫੋਟੋਗ੍ਰਾਫੀ ਦੇ ਸ਼ੁਰੂਆਤੀ ਰੂਪਾਂ ਵਿੱਚੋਂ ਇੱਕ ਸੀ। ਇੱਕ ਤਸਵੀਰ ਦੋਸਤੋ

ਵਿਸ਼ਵ ਮਾਨਵਤਾਵਾਦੀ ਦਿਵਸ ਦੀ ਗੱਲ ਕਰਾਂਗੇ ਦੋਸਤੋ। 19 ਅਗਸਤ ਨੂੰ ਵਿਸ਼ਵ ਮਾਨਵਤਾਵਾਦੀ ਦਿਵਸ ਦੀ ਵੀ ਮਨਾਇਆ ਜਾਂਦਾ। ਇਹ ਦਿਨ ਉਹਨਾਂ ਮਾਨਵਤਾਵਾਦੀ ਕਰਮਚਾਰੀਆਂ ਨੂੰ ਸਨਮਾਨ ਦੇਣ ਲਈ ਹੈ ਜੋ ਜੰਗਾਂ, ਕੁਦਰਤੀ ਆਫ਼ਤਾਂ ਅਤੇ ਮਨੁੱਖੀ ਸੰਕਟਾਂ ਦੇ ਸਮੇਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋੜਵੰਦਾਂ ਦੀ ਮਦਦ ਕਰਦੇ ਹਨ। ਇਸ ਦਿਨ ਦੀ ਤਾਰੀਖ 2003 ਵਿੱਚ ਬਗਦਾਦ ਵਿੱਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਉੱਤੇ ਹੋਏ ਹਮਲੇ ਦੀ ਯਾਦ ਨਾਲ ਵੀ ਜੁੜੀ ਹੋਈ ਹੈ, ਜਿਸ ਵਿੱਚ 22 ਲੋਕਾਂ ਦੀ ਜਾਨ ਗਈ ਸੀ।

ਹੁਣ ਗੱਲ ਕਰਦੇ ਹਾਂ ਦੋਸਤੋ, ਅੱਜ ਦੇ ਦਿਨ ਜਨਮੇ ਕੁਝ ਅਜਿਹੇ ਮਹਾਨ ਲੋਕਾਂ ਬਾਰੇ, ਜਿਵੇਂ ਕਿ ਸੁਧਾ ਮੂਰਤੀ 19 ਅਗਸਤ 1950 ਨੂੰ ਪ੍ਰਸਿੱਧ ਭਾਰਤੀ ਲੇਖਿਕਾ, ਸਮਾਜ ਸੇਵਿਕਾ ਅਤੇ ਅਧਿਆਪਕਾ। ਉਹਨਾਂ ਦੀ ਲਿਖਤ ਸਾਦਗੀ, ਮਨੁੱਖੀ ਕਦਰਾਂ ਕੀਮਤਾਂ ਅਤੇ ਜੀਵਨ ਦੇ ਤਜਰਬਿਆਂ ਲਈ ਜਾਣੀ ਜਾਂਦੀ ਹੈ। ਡਾਕਟਰ ਸ਼ੰਕਰ ਦਿਆਲ ਸ਼ਰਮਾ, ਜੋ ਕਿ 19 ਅਗਸਤ 1918 ਨੂੰ ਜਨਮੇ ਸਨ, ਭਾਰਤ ਦੇ 9ਵੇਂ ਰਾਸ਼ਟਰਪਤੀ। ਉਹ ਦੇਸ਼ ਦੇ ਰਾਜਨੀਤਿਕ ਅਤੇ ਸੰਵਿਧਾਨਕ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਆਗੂ ਸਨ। ਬਿਲ ਕਲਿੰਟਨ 19 ਅਗਸਤ 1946 ਨੂੰ ਅਮਰੀਕਾ ਦੇ 42ਵੇਂ ਰਾਸ਼ਟਰਪਤੀ ਉਹਨਾਂ ਦਾ ਜਨਮ ਹੋਇਆ। ਅੱਜ ਉਹ ਆਪਣਾ 80ਵਾਂ ਜਨਮ ਦਿਨ ਮਨਾ ਰਹੇ ਨੇ। ਅਤੇ ਦੋਸਤੋ, ਗੱਲ ਕਰੀਏ ਕੋਕੋ ਸ਼ਨੈਲ ਦੀ, ਕਿਉਂਕਿ ਅੱਜ ਕੱਲ੍ਹ ਜਿਹੜਾ ਪਰਫਿਊਮ ਹੈ ਬਹੁਤ ਮਸ਼ਹੂਰ ਹੈ ਕੋਕੋ ਸ਼ਨੈਲ, ਤਾਂ ਇਹਦੀ ਵੀ ਗੱਲ ਕਰਦੇ ਹਾਂ। 19 ਅਗਸਤ 1883 ਨੂੰ ਫਰਾਂਸ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ, ਜਿਨ੍ਹਾਂ ਨੇ ਆਧੁਨਿਕ ਫੈਸ਼ਨ ਦੀ ਦੁਨੀਆ ਉੱਤੇ ਡੂੰਘਾ ਪ੍ਰਭਾਵ ਛੱਡਿਆ, ਅਤੇ ਇਹਨਾਂ ਦੇ ਨਾਮ 'ਤੇ ਹੀ ਜਿਹੜਾ ਪਰਫਿਊਮ ਹੈ ਕੋਕੋ ਸ਼ਨੈਲ ਉਹ ਪ੍ਰਸਿੱਧ ਹੋਇਆ। ਅਤੇ ਹੁਣ ਗੱਲ ਕਰਦੇ ਹਾਂ ਬਾਲੀਵੁੱਡ ਅਦਾਕਾਰ ਜਿਨ੍ਹਾਂ ਨੇ ਇਸ ਦਿਨ ਨੂੰ ਜਨਮ ਲਿਆ, ਅਤੇ ਇਹ ਫਿਲਮੀ ਹਸਤੀਆਂ ਨੇ। ਨੰਦਨਾ ਸੇਨ ਇਹ ਅਦਾਕਾਰਾ ਸਨ, ਇਹਨਾਂ ਦਾ ਜਨਮ 19 ਅਗਸਤ 1967 ਨੂੰ ਹੋਇਆ। ਵਿਕਰਮ ਸਿੰਘ ਚੌਹਾਨ ਅਦਾਕਾਰ, ਇਹਨਾਂ ਦਾ ਜਨਮ 19 ਅਗਸਤ 1989 ਨੂੰ ਹੋਇਆ। ਮਧੁਰਿਮਾ ਤੁਲੀ ਇਹ ਵੀ ਇੱਕ ਅਦਾਕਾਰਾ ਸਨ, ਇਹਨਾਂ ਦਾ ਜਨਮ 19 ਅਗਸਤ 1986 ਨੂੰ ਹੋਇਆ। ਆਖਰ ਵਿੱਚ ਗੱਲ ਕਰਦੇ ਹਾਂ ਪੰਜਾਬੀ ਫਿਲਮ ਡਾਇਰੈਕਟਰੀ ਦੇ ਵਿੱਚ ਵੀ ਜਿਹੜੇ ਮਹਾਨ ਅਦਾਕਾਰ ਜਾਂ ਮਹਾਨ ਲੋਕ ਹੋਏ ਨੇ, ਉਹਨਾਂ ਵਿੱਚ ਹਰਦੀਪ ਗਿੱਲ, ਮੁਕੇਸ਼ ਰਿਸ਼ੀ ਅਤੇ ਪੂਨਮ ਸੂਦ, ਇਹ ਵੀ 19 ਅਗਸਤ ਨੂੰ ਜਨਮੇ ਸਨ।

0: ਇਸ ਦੇ ਨਾਲ ਹੀ ਦੋਸਤੋ ਮੈਨੂੰ ਕੁਲਜੀਤ ਚਹਿਲ ਨੂੰ ਦਿਓ ਆਗਿਆ ਅਤੇ ਪਵਨ ਜੀ ਹੁਣ ਤੁਸੀਂ ਆਪਣੀ ਜਿਹੜੀ ਕਾਰਵਾਈ ਹੈ ਉਹ ਅੱਗੇ ਰੱਖੋ।
1: ਬਹੁਤ ਬਹੁਤ ਸ਼ੁਕਰੀਆ ਕੁਲਜੀਤ ਜੀ। ਇਤਿਹਾਸ ਦੇ ਪੰਨਿਆਂ 'ਤੇ ਤੁਸੀਂ ਇੱਕ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ, ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੁਲਜੀਤ ਜੀ। ਸਮਾਂ ਮੈਂ ਦੱਸ ਦੇਵਾਂ ਆਪਣੇ ਯਾਰਾਂ ਮਿੱਤਰਾਂ ਨੂੰ, 7:24 ਦਾ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ, ਯਾਨੀ ਕਿ 101.1 ਮੈਗਾ ਹਰਸ 'ਤੇ ਦੋਸਤੋ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ।

0: LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ, ਮੰਨਾਪੁਰਮ IGL ਗੋਲਡ ਲੋਨ। ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ ਫ੍ਰੀ ਨੰਬਰ 1-800-420-2233।
3: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ

0: ਬਿਲਕੁਲ ਸਾਥੀਓ, ਸਮਾਂ 7:30 ਤੇ 46 ਸਕਿੰਟ ਦੇ ਜੀ ਆਕਾਸ਼ਵਾਣੀ FM ਬਠਿੰਡਾ ਚੱਲ ਰਿਹਾ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ। ਔਰ ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਵੀ ਅੱਜ ਦੇ ਦਿਨ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਕਰ ਦਿੱਤਾ ਹੁਣ ਆਪਣੇ ਰੂਟੀਨ ਦੇ ਕੰਮਾਂ ਕਾਰਾਂ ਨਾਲ। ਕਈ ਮੇਰੇ ਯਾਰ ਦੋਸਤ ਮਿੱਤਰ ਇਸ ਵਕਤ ਸਵੇਰ ਦੀ ਸੈਰ 'ਤੇ ਹੋਣਗੇ, ਔਰ ਕਈ ਮੇਰੇ ਯਾਰ ਦੋਸਤ ਮਿੱਤਰ ਹੈ ਜਿਹੜੇ ਉਹਨਾਂ ਨੇ ਆਪਣੇ ਕੰਮ ਕਾਰ 'ਤੇ ਜਾਣ ਦੀ ਤਿਆਰੀ ਕਰ ਰਹੇ ਹੋਣਗੇ, ਕਈ ਮੇਰੇ ਯਾਰ ਦੋਸਤ ਮਿੱਤਰ ਨੇ ਉਹ ਕੰਮ ਕਾਰਾਂ 'ਤੇ ਪਹੁੰਚ ਵੀ ਗਏ ਹੋਣਗੇ। ਖੈਰ ਸਾਥੀਓ, ਜ਼ਿੰਦਗੀ ਦਾ ਇਹ ਸਫ਼ਰ ਇਸੇ ਹੀ ਤਰ੍ਹਾਂ ਚੱਲਦਾ ਰਹਿੰਦਾ ਹੈ, ਤਾਂ ਆਕਾਸ਼ਵਾਣੀ FM ਬਠਿੰਡਾ ਦੇ ਸਫ਼ਰ ਵਿੱਚ ਤੁਸੀਂ ਜੁੜੇ ਹੋਏ ਜੀ 101.1 MHz 'ਤੇ। ਜੀ ਹਾਂ ਦੋਸਤੋ, ਸ਼ੁਰੂ ਵਿੱਚ ਗੱਲ ਕੀਤੀ ਸੀ ਆਪਾਂ ਤੁਹਾਡੀ ਸਿਹਤ ਦੀ, ਅਤੇ ਦਿਨ ਵੀ ਸਾਥੀਓ ਅੱਜ ਹੈ ਬੁੱਧਵਾਰ, ਔਰ ਬੁੱਧਵਾਰ ਵਾਲੇ ਦਿਨ ਸਾਥੀਓ ਅਸੀਂ ਖਾਸ ਤੌਰ 'ਤੇ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਇਸ ਤਰ੍ਹਾਂ ਦੇ ਸ਼ਖਸ ਨਾਲ ਜੋ ਇੱਕ ਮੋਟੀਵੇਟ ਕਰਦਾ ਸਾਨੂੰ ਸਿਹਤ ਦੇ ਲਈ। ਅਤੇ ਅੱਜ ਸਾਥੀਓ ਜੇ ਮੈਂ ਗੱਲ ਕਰਾਂ ਤਾਂ ਅੱਜ ਜੇ ਹਰ ਕੋਈ ਚਾਹੁੰਦਾ, ਅਵੇਅਰ ਹੈ, ਉਹ ਆਪਣੇ ਤਰੀਕੇ ਨਾਲ ਹੈ ਜਿਹੜੇ ਉਹ ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਜੇ ਮੈਂ ਸਾਥੀਓ ਯੋਗ ਦੀ ਗੱਲ ਕਰਾਂ ਤਾਂ ਯੋਗ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਉਹ ਮੈਂ ਕਹਿ ਸਕਦਾ। ਔਰ ਸਾਥੀਓ, ਯੋਗ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਮਨ ਸ਼ਾਂਤ ਰਹਿੰਦਾ ਹੈ। ਇਹ ਸਾਨੂੰ ਤਣਾਅ, ਥਕਾਵਟ ਅਤੇ ਚਿੰਤਾ ਤੋਂ ਵੀ ਦੂਰ ਰੱਖਣ ਵਿੱਚ ਮਦਦ ਕਰਦਾ ਹੈ। ਸੋ ਜੀ, ਰੋਜ਼ਾਨਾ ਯੋਗ ਕਰਨ ਨਾਲ ਸਰੀਰ ਵਿੱਚ ਲਚਕਤਾ ਵੱਧਦੀ ਹੈ, ਇਸ ਨਾਲ ਤੁਹਾਡੀ ਇਕਾਗਰਤਾ ਦਾ ਵੀ ਸੁਧਾਰ ਹੁੰਦਾ ਹੈ। ਸੋ ਜੀ, ਯੋਗ ਨਾਲ ਸਾਡੀ ਜ਼ਿੰਦਗੀ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ, ਇਸ ਬਾਰੇ ਹੋਰ ਜਾਣਕਾਰੀ ਨਾਲ ਲੈਣ ਲਈ ਅੱਜ ਖਾਸ ਤੌਰ 'ਤੇ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਜੀ ਮੈਡਮ ਆਰਤੀ ਸ਼ਰਮਾ, ਜੋ ਕਿ ਕਾਫ਼ੀ ਲੰਬੇ ਸਮੇਂ ਤੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੋਲਡ ਮੈਡਲਿਸਟ ਵੀ ਰਹਿ ਚੁੱਕੇ ਨੇ ਅਤੇ ਯੋਗਾ ਟ੍ਰੇਨਰ ਵੀ ਰਹਿ ਚੁੱਕੇ ਨੇ। ਉਹ ਕਾਫ਼ੀ ਲੰਬੇ ਸਮੇਂ ਤੋਂ ਜਿਹੜੇ ਹੈ ਉਹ ਬਠਿੰਡਾ ਸ਼ਹਿਰ ਦੇ ਵਾਸੀਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰ ਰਹੇ ਨੇ। ਸੋ ਸਾਡੇ ਸਟੂਡੀਓ ਵਿੱਚ ਉਹ ਅੱਜ ਸਾਡੇ ਮਹਿਮਾਨ ਨੇ। ਸੋ ਮੈਡਮ ਆਰਤੀ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ।
1: ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ, ਜੋ ਤੁਸੀਂ ਮੈਨੂੰ ਲੋਕਾਂ ਦੇ ਲਈ, ਸਿਹਤ ਦੇ ਲਈ, ਲੋਕਾਂ ਦੀ ਸਿਹਤ ਦੇ ਲਈ ਅਵੇਅਰ ਕਰਨ ਦੇ ਲਈ ਇੱਥੇ ਬੁਲਾਇਆ। ਤਾਂ ਸਭ ਤੋਂ ਪਹਿਲਾਂ ਇੱਕ ਯੋਗ ਜੋ ਹੈ, ਯੋਗ ਸਾਡੇ ਜੀਵਨ ਸ਼ੈਲੀ ਦਾ ਡੇਲੀ ਦਾ ਪਾਰਟ ਹੈ। ਯੋਗ ਅਸੀਂ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਅਸੀਂ ਯੋਗਾ ਨੂੰ ਹੀ ਕਰਦੇ ਰਹਿੰਦੇ ਹਾਂ, ਬਟ ਅਨਅਵੇਅਰ ਹੋਣ ਕਰਕੇ ਅਸੀਂ ਉਹ ਚੀਜ਼ਾਂ ਨੂੰ ਅੱਗੇ ਜਾ ਕੇ ਅਪਲਾਈ ਨਹੀਂ ਕਰ ਪਾਉਂਦੇ। ਤਾਂ ਯੋਗਾ ਇੱਕ ਇਸ ਤਰ੍ਹਾਂ ਦਾ ਪਾਰਟ ਹੈ ਜੋ ਤੁਸੀਂ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਆਲਰੇਡੀ ਕਰਦੇ ਹੋ
0: ਜੀ।
1: ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਟੈਕਨੀਕਸ ਜੋ ਤੁਹਾਨੂੰ, ਮਤਲਬ ਕਿ ਮੈਂ ਇਸ ਪ੍ਰੋਗਰਾਮ ਦੇ ਦੌਰਾਨ ਲੋਕਾਂ 'ਚ ਅਵੇਅਰ ਕਰੂੰਗੀ
0: ਜੀ। ਮੈਡਮ, ਬਹੁਤ ਸਾਰੇ ਜਿਹੜੇ ਸਵਾਲਾਤ ਨੇ ਉਹ ਜਦੋਂ ਵੀ ਕਿਸੇ ਨੇ ਇਹ ਯੋਗ ਸ਼ੁਰੂ ਕਰਨਾ ਉਹ ਦਿਮਾਗ 'ਤੇ ਜਿਹੜੇ ਚੱਲਦੇ ਨੇ, ਅਤੇ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਯੋਗ ਸ਼ੁਰੂ ਕਰਨ ਵਾਲੇ ਵਿਅਕਤੀ ਨੂੰ ਕਿਹੜੇ ਆਸਣਾਂ ਤੋਂ ਜਿਹੜੀ ਹੈ ਉਹ ਸ਼ੁਰੂਆਤ ਕਰਨੀ ਚਾਹੀਦੀ ਹੈ?
1: ਸਭ ਤੋਂ ਪਹਿਲਾਂ ਵਾਰਮਅਪ, ਜੋ ਕਿ ਵਾਰਮਅਪ ਇੱਕ ਨਾਮ ਬੋਲਿਆ ਜਾਂਦਾ ਇੰਗਲਿਸ਼ ਦਾ, ਬਟ ਅਕੋਰਡਿੰਗ ਟੂ ਯੋਗਾ ਬੋਲਿਆ ਜਾਂਦਾ ਸੂਕਸ਼ਮ ਵਿਆਮ। ਸੂਕਸ਼ਮ ਵਿਆਮ ਮਤਲਬ ਕਿ ਤੁਸੀਂ ਕੋਈ ਵੀ ਬਾਡੀ ਦੀ ਮਸਲਸ ਨੂੰ ਸਭ ਤੋਂ ਪਹਿਲਾਂ ਜਗਾਉਣਾ, ਜਗਾਉਂਗੇ, ਅਲਰਟ ਕਰੋਂਗੇ, ਉਹਨੂੰ ਮੈਸੇਜ ਕਨਵੇ ਹੋਊਗਾ ਕਿ ਮੈਂ ਅੱਗੇ ਜਿਹੜਾ ਕੰਮ ਕਰਨ ਜਾ ਰਿਹਾ ਉਹਦੇ ਲਈ ਤਿਆਰ ਹਾਂ। ਤਾਂ ਇਸ ਲਈ ਉਹ ਸੂਕਸ਼ਮ ਵਿਆਮ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਯੋਗ ਸਾਡਾ ਸਰੀਰਕ ਅਤੇ ਮਾਨਸਿਕ ਦੋਨਾਂ ਦਾ ਸੰਤੁਲਨ ਬਣਾ ਕੇ ਰੱਖਦਾ। ਯੋਗਾ ਦੁਆਰਾ ਅਸੀਂ ਆਪਣੇ ਬ੍ਰੇਨ ਔਰ ਬਾਡੀ ਦੋਨਾਂ ਨੂੰ ਹੀ ਕੰਟੀਨਿਊਸਲੀ ਚਲਾਉਣ ਦੇ ਲਈ ਪ੍ਰੈਕਟਿਸ ਕਰਦੇ ਹਾਂ। ਤਾਂ ਯੋਗਾ ਦੇ ਦੌਰਾਨ ਸਭ ਤੋਂ ਪਹਿਲਾਂ ਸੂਕਸ਼ਮ ਵਿਆਮ ਦਾ ਅਭਿਆਸ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਅਸੀਂ ਨੈਕ ਤੋਂ ਲੈ ਕੇ ਟੋ ਤੱਕ ਦੀਆਂ ਸਾਰੀਆਂ ਵਾਰਮਅਪ ਐਕਸਰਸਾਈਜ਼ ਕਰਦੇ ਹਾਂ
0: ਜੀ,
1: ਤਾਂ ਕਿ ਸਾਡੀਆਂ ਹਰ ਇੱਕ ਮਸਲਸ ਇੰਜਰੀਜ਼ ਤੋਂ ਕਿਓਰ ਹੋ ਸਕਣ
0: ਜੀ। ਮੈਡਮ, ਇੱਕ ਹੋਰ ਗੱਲ ਹੈ, ਜਿਹੜੀ ਯੋਗ ਕਰਨ ਦਾ ਸਮਾਂ ਅਤੇ ਮੋਸਟਲੀ ਜ਼ਿਆਦਾਤਰ ਦਿਮਾਗ ਦੇ ਵਿੱਚ ਸਾਨੂੰ ਇਹ ਹੁੰਦਾ ਕਿ ਸਵੇਰੇ ਉੱਠ ਕੇ ਅਸੀਂ ਸਭ ਤੋਂ ਪਹਿਲਾਂ ਅਸੀਂ ਯੋਗ ਕਰੀਏ, ਆਸਣ ਕਰੀਏ, ਤਾਂ ਸਹੀ ਸਮਾਂ ਯੋਗ ਦਾ ਕਿਹੜਾ ਮੈਡਮ ਇਹਦੇ ਵਿੱਚ?
1: ਸਰ, ਬਹੁਤ ਹੀ ਅੱਛਾ ਕੁਸ਼ਚਨ ਪੁੱਛਿਆ ਤੁਸੀਂ। ਔਰ ਸਹੀ ਸਮਾਂ ਜੋ ਇੱਕ ਇਨਸਾਨ ਦੇ ਲਈ ਸਹੀ ਮਾਇਨੇ 'ਚ ਮੰਨਿਆ ਗਿਆ, ਵੈਸੇ ਤਾਂ ਪਹਿਲਾਂ ਵਾਲੇ ਟਾਈਮ 'ਚ 5 ਤੋਂ 6, ਬਟ ਅੱਜ ਦੇ ਟਾਈਮ 'ਚ ਮਾਡਰਨ ਟੈਕਨੀਕ ਦੇ ਅਕੋਰਡਿੰਗ ਮੈਂ ਕਹਿਣਾ ਚਾਹਾਂਗੀ ਕਿ ਹਾਰਮੋਨਸ ਦਾ ਜੋ ਰਾਈਟ ਟਾਈਮ ਹੁੰਦਾ 6 ਟੂ

0: ਵਾਲਾ ਤਾਂ
1: ਜੀ
0: 6 ਤੋਂ 7 ਦੇ ਵਿਚਕਾਰ ਜਿਹੜਾ ਸਮਾਂ ਉਹ ਸਭ ਤੋਂ ਬੈਸਟ ਟਾਈਮ ਹੁੰਦਾ ਹੈ, ਜਿਹਦੇ ਦੌਰਾਨ ਸਾਡੇ ਹਾਰਮੋਨਸ ਵੀ ਅੱਛੇ ਕੰਮ ਕਰਦੇ ਹੈ, ਹਾਰਮੋਨ ਸਟਾਰਟ ਹੁੰਦੇ ਹੈ ਜੋ ਕੰਮ ਕਰਨਾ, ਔਰ ਦੂਸਰਾ ਸਾਡੇ ਬ੍ਰੇਨ ਨੂੰ ਅੱਛਾ ਮੈਸੇਜ ਕਨਵੇ ਹੁੰਦਾ। ਫੋਰ ਐਗਜ਼ਾਮਪਲ ਜਦੋਂ 1 ਕਰੋੜ ਹੈ, 1 ਕਰੋੜ ਆਪਾਂ ਕਾਫੀ ਭਰੀ ਵੀ ਹੈ ਔਰ 1
1: ਜੀ
0: ਕਰੋੜ ਬਿਲਕੁਲ ਖਾਲੀ ਹੈ, ਤਾਂ ਜਦੋਂ ਰੋਡ ਭਰੀ ਭਰੀ ਵੀ ਦੇ ਵਿੱਚ ਅਸੀਂ ਚੱਲਾਂਗੇ ਤਾਂ ਸਾਨੂੰ ਟਾਈਮ ਲੱਗੂਗਾ,
1: ਜੀ
0: 1 ਕਰੋੜ ਖਾਲੀ ਹੈ ਸਾਨੂੰ ਬਹੁਤ ਘੱਟ ਟਾਈਮ ਲੱਗੂਗਾ ਔਰ ਅਸੀਂ ਜਲਦੀ ਪਹੁੰਚ ਪਾਵਾਂਗੇ। ਸੋ ਜਿਹੜਾ 6 to 7 ਵਾਲਾ ਟਾਈਮ ਆ ਉਹ ਰੋਡ ਐਜ਼ 1 ਖਾਲੀ ਦੀ ਤਰ੍ਹਾਂ ਹੁੰਦਾ ਕਿ ਅਸੀਂ ਆਪਣੀ ਬਾਡੀ ਤੇ ਬਹੁਤ ਅੱਛਾ ਤੇ ਜਲਦੀ ਰਿਜ਼ਲਟ ਪਾਉਣ ਦਾ ਕੰਮ ਕਰਦੇ ਆ, ਔਰ ਜੇ ਆਫਟਰ ਅਸੀਂ ਉਸ ਤੋਂ ਇਵਨਿੰਗ ਜਾਂ ਆਫਟਰਨੂਨ ਕਰਦੇ ਹਾਂ ਤਾਂ ਫਿਰ ਮਤਲਬ ਕਿ ਫੂਡ ਖਾ ਕੇ ਜਾਂ ਕੁਛ ਇਦਾਂ ਦੀ ਐਕਟੀਵਿਟੀਜ਼ ਜਾਂ ਬ੍ਰੇਨ ਦੇ ਵਿੱਚ ਸਾਡੇ ਕੁਛ ਨਾ ਕੁਛ ਗੱਲਾਂ 'ਚ ਸਟਾਰਟ ਹੋ ਜਾਂਦੀਆਂ, ਤਾਂ ਉਹ ਜਿਹੜੀ ਅਸੀਂ ਚੀਜ਼ 'ਤੇ ਜਲਦੀ ਪਹੁੰਚਣਾ ਉਸ 'ਤੇ ਅਸੀਂ ਥੋੜ੍ਹੇ ਟਾਈਮ ਨਾਲ ਪਹੁੰਚਦੇ।
1: ਜੀ
0: ਸੋ ਮਾਰਨਿੰਗ 6 to 7 ਵਾਲਾ ਟਾਈਮ ਆ ਉਹ ਸਭ ਤੋਂ ਬੈਸਟ ਟਾਈਮ ਮੰਨਿਆ ਜਾਂਦਾ ਸੀ।
1: ਜੀ ਮੈਡਮ, ਅੱਜ ਕੱਲ ਜੇ ਮੈਂ ਗੱਲ ਕਰਾਂ ਲੋਕਾਂ ਦੀ ਜਿਹੜੀ ਜੀਵਨ ਸ਼ੈਲੀ ਹੈ, ਉਹ ਜ਼ਿਆਦਾਤਰ ਜਿਹੜੇ ਸਾਡੇ ਆਪਣੇ ਹੱਥੀਂ ਕੰਮਕਾਰ ਕਰਨ ਦੇ ਤਰੀਕੇ ਹੈ ਜਾਂ ਉਹ ਬਹੁਤ ਘੱਟਦੇ ਜਾ ਰਹੇ ਨੇ, ਲੋਕਾਂ ਦੇ ਬੈਠ ਕੇ ਕੰਮ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਬਹੁਤ ਸਾਰੀਆਂ ਤਕਲੀਫਾਂ ਦੀ ਆ ਜਿਹੜਾ ਸਾਹਮਣਾ ਕਰਨਾ ਪੈਂਦਾ, ਖਾਸ ਕਰਕੇ ਜੇ ਮੈਂ ਗਰਦਨ ਦੀ ਗੱਲ ਕਰਾਂ, ਗਰਦਨ ਦੇ ਦਰਦ ਹੈ ਜਾਂ ਫਿਰ ਕਮਰ ਦੇ ਵਿੱਚ ਦਰਦ ਹੁੰਦਾ, ਤਾਂ ਇਸ ਚੀਜ਼ ਤੋਂ ਦੂਰ ਰਹਿਣ ਲਈ ਜਾਂ ਇਸ ਤੋਂ ਨਿਜਾਤ ਪਾਉਣ ਲਈ ਯੋਗ ਕਿੰਨਾ ਕੁ ਸਾਡੇ ਵਾਸਤੇ ਉਹ ਕੰਮ ਕਰ ਸਕਦਾ ਹੈ?
0: ਸਰ, ਸਭ ਤੋਂ ਪਹਿਲਾਂ ਤਾਂ ਤੁਹਾਡੇ ਥਰੂ ਮੈਂ ਸਭ ਦੇ ਵਿੱਚ ਅਵੇਅਰ ਕਰਨਾ ਚਾਹੂੰਗੀ ਕਿ ਜਿੰਨੇ ਸਾਡੇ ਸਰੀਰ ਦੇ ਵਿੱਚ ਅਸੀਂ ਪ੍ਰਾਣ ਊਰਜਾ, ਮਤਲਬ ਕਿ
1: ਜੀ
0: ਊਰਜਾ ਜੋ ਅਸੀਂ ਸ਼ਕਤੀ ਹੈ ਉਹ ਜ਼ਿਆਦਾ ਕੰਮ ਕਰਕੇ ਹੀ ਉਹਨੂੰ ਐਕਟੀਵੇਟ ਕਰਦੇ ਸੀ, ਬਟ ਅੱਜ ਕੱਲ੍ਹ ਦੀ ਮਾਡਰਨ ਟੈਕਨੀਕ ਦੇ ਅਕੋਰਡਿੰਗ ਅਸੀਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਕੰਫਰਟੇਬਲ ਕਰ ਲਿਆ, ਇੰਨਾ ਜ਼ਿਆਦਾ ਸਟੇਬਲ ਕਰ ਲਿਆ ਕਿ ਅਸੀਂ ਆਪਣੀ ਹਰ ਇੱਕ ਈਵਨ ਸੋਚ ਵੀ, ਸਾਡੀ ਸੋਚ ਵੀ ਇੱਕ ਜਗ੍ਹਾ 'ਤੇ ਇੱਕ ਫੋਨ ਦੇ ਦਾਇਰੇ ਤੱਕ ਸੀਮਿਤ ਹੋ ਚੁੱਕੀ ਹੈ। ਟੀਵੀ ਹੁੰਦੇ ਸੀ ਪਹਿਲਾਂ, ਉਹ ਦੂਰ ਤੱਕ
1: ਬਿਲਕੁਲ
0: ਰਟੀਨਾ ਜਾਂਦਾ ਸੀ, ਅਸੀਂ ਦੇਖਦੇ ਸੀ, ਛੱਤ ਦੇ ਉੱਤੇ ਸੌਂਦੇ ਸੀ ਅਸੀਂ ਤਾਂ ਉੱਪਰ ਤਾਰਿਆਂ ਨੂੰ ਦੇਖਦੇ ਸੀ ਤਾਂ ਬਹੁਤ ਦੂਰ ਤੱਕ ਸਾਡੀ ਨਿਗਾਹ ਜਾਂਦੀ ਸੀ, ਰਟੀਨਾ ਸਟਰੋਂਗ ਹੁੰਦੇ ਸੀ, ਬਟ ਅੱਜ ਦੇ ਟਾਈਮ 'ਚ ਇੱਕ ਸਿਰਫ ਸਕਰੀਨ ਤੱਕ, ਈਵਨ ਕੁਛ ਇੱਦਾਂ ਦੇ ਕੇਸਿਸ ਵੀ ਮੈਂ ਦੇਖੇ ਆ ਵੀ ਬੱਚਿਆਂ ਦੀ ਆਈਜ਼ ਜਿਵੇਂ ਕਹਿ ਲਓ ਪੰਜਾਬੀ 'ਚ ਕਹਿੰਦੇ ਆਪਾਂ ਟੀਰ ਪੈਣ ਲੱਗ ਜਾਂਦਾ, ਤਾਂ ਇੱਦਾਂ ਦੀ ਪ੍ਰੋਬਲਮਸ ਆਉਣ ਲੱਗ ਗਈ ਬਿਕੋਜ਼ ਆਫ ਕਿ ਸਾਡੀ ਜਿੰਨੀ ਭਗਵਾਨ ਨੇ ਰੱਬ ਨੇ ਸਾਡੀ ਬਾਡੀ ਦੀ ਮੂਵਮੈਂਟ ਲਿਖੀ ਸੀ, ਜਿੰਨਾ ਕੰਮ ਲਿਖਿਆ ਸੀ ਉਨਾ ਅਸੀਂ ਤੰਦਰੁਸਤ ਰਹਿੰਦੇ ਸੀ, ਔਰ ਜਿੰਨਾ ਉਹਨੂੰ ਅਸੀਂ ਜਾਮ ਕਰ ਲਿਆ ਇੱਕ ਜਗ੍ਹਾ 'ਤੇ ਬੈਠ ਕੇ, ਇੱਕ ਜਗ੍ਹਾ 'ਤੇ ਸਟੇਬਲ ਹੋ ਕੇ ਆਈਜ਼ ਨੂੰ ਚਾਹੇ ਬਾਡੀ ਨੂੰ, ਉਨਾ ਹੀ ਅਸੀਂ ਡੇ ਬਾਏ ਡੇ ਬਿਮਾਰੀਆਂ ਦੇ ਨਜ਼ਦੀਕ ਜਾ ਰਹੇ ਹਾਂ। ਹੁਣ ਦੇਖੋ ਤੁਸੀਂ, ਤੁਹਾਡੇ ਸਾਹਮਣੇ ਹਸਪਤਾਲ ਜ਼ਿਆਦਾ ਔਰ
1: ਬਿਲਕੁਲ
0: ਫਿਟਨੈਸ ਸੈਂਟਰ ਘੱਟ,
1: ਫਿਟਨੈਸ ਸੈਂਟਰ ਘੱਟ
0: ਘੱਟ,
1: ਬਿਲਕੁਲ।
0: ਤਾਂ ਸੋ ਸਭ ਤੋਂ ਪਹਿਲਾਂ ਆਪਣੇ ਵਰਕਆਊਟ ਨੂੰ, ਇਹ ਨਹੀਂ ਇਕੱਲਾ ਤੁਸੀਂ ਐਕਸਰਸਾਈਜ਼ ਦੇ ਥਰੂ, ਜੋ ਰੂਟੀਨ ਉਹ ਵੀ ਆਪਣਾ ਕੰਮ ਖੁਦ ਕਰਨ ਦੀ ਕੋਸ਼ਿਸ਼ ਕਰੋ, ਜੋ ਆਪਣਾ ਕੰਮ ਖੁਦ ਕਰੋਗੇ ਤਾਂ ਆਪਣੀ ਬਾਡੀ ਮੂਵਮੈਂਟ ਦੇ ਨਾਲ ਤੁਹਾਡੀ ਬਾਡੀ ਤੋਂ ਡਿਜ਼ੀਜ਼ ਘੱਟ ਹੋਣਗੀਆਂ। ਸੈਕਿੰਡ, ਤੁਸੀਂ ਜਦੋਂ ਕਿਤੇ ਵੀ, ਸਰ ਫਸਟ ਮੇਰੇ ਅਕੋਰਡਿੰਗਲੀ ਮਾਡਰਨ ਯੋਗਾ ਦੇ ਵਿੱਚ ਜਿਵੇਂ ਮੈਂ ਕਹਾਂ ਕਹਿਣਾ ਚਾਹੁੰਦੀ ਹਾਂ ਵੀ ਵੈਸੇ ਤਾਂ ਯੋਗ ਸਚਿੱਤ ਵਿਰਤੀ ਨਿਰੋਗ, ਸਾਡੀ ਟ੍ਰੈਡੀਸ਼ਨਲ ਬੁੱਕਸ ਕਹਿੰਦੀਆਂ ਕਿ ਯੋਗ ਸਾਡੀ ਚਿੱਤ ਦੀ ਵਿਰਤੀਆਂ ਨੂੰ, ਮਤਲਬ ਕਿ ਸਾਡੀ ਸੈਂਸੇਸ਼ਨ ਪਾਵਰ, ਸਾਡੀ ਬਾਡੀ ਪਾਵਰ ਨੂੰ ਵਧਾਉਂਦੀ ਹੈ ਆਸਨਾਸ ਦੇ ਥਰੂ, ਪ੍ਰਾਣਾਯਾਮ ਦੇ ਥਰੂ, ਪ੍ਰਾਣ ਸ਼ਕਤੀ ਤੇ ਅਸੀਂ ਕੰਮ ਕਰਦੇ। ਬਟ ਅਕੋਰਡਿੰਗ ਟੂ ਮਾਈ ਐਕਸਪਲੇਨੇਸ਼ਨ ਕਿ ਯੋਗਾ ਕੀ ਹੈ, ਤੁਹਾਡਾ ਉੱਠਣਾ ਬੈਠਣਾ ਦੇਖਣਾ ਖਾਣਾ ਸੋਣਾ ਪੀਣਾ ਤੁਸੀਂ ਆਪਣਾ ਸੁਧਾਰ ਲਓ, ਸਭ ਤੋਂ ਪਹਿਲਾਂ ਯੋਗਾ ਦੀ ਇਹ ਹੈ ਤੁਸੀਂ ਆਪਣਾ ਪੋਸਚਰ, ਜਦੋਂ ਵੀ ਤੁਸੀਂ ਸਿਟਿੰਗ ਸਟਾਈਲ ਚ ਆਉਂਦੇ ਹੋ, ਚਾਹੇ ਤੁਸੀਂ ਫੋਨ ਦੇਖ ਰਹੇ ਹੋ ਚਾਹੇ ਤੁਸੀਂ ਕੰਮ ਕਰ ਰਹੇ ਹੋ, ਤਾਂ ਬੈਕ ਸ਼ੁੱਡ ਬੀ ਸਟ੍ਰੇਟ, ਤੁਸੀਂ ਆਪਣੀ ਕਮਰ ਨੂੰ ਬਿਲਕੁਲ ਸਿੱਧਾ ਕਰਕੇ ਬੈਠਣ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਆਪਣੇ ਪਿੱਲਰ ਨੂੰ ਸਿੱਧਾ ਕਰਨ ਦਾ ਆਦਤ ਪਾਤੀ, ਕਿਸੇ ਵੀ ਨਵੀਂ ਆਦਤ ਨੂੰ ਪਾਉਣ ਦੇ ਲਈ, ਹੁਣ ਆਪਾਂ ਇਸ ਗੱਲ ਤੇ ਜਾਵਾਂਗੇ ਕਿ ਕੁਛ ਲੋਕ ਕਹਿਣਗੇ ਵੀ ਹੁਣ ਤਾਂ ਉਮਰ ਹੋ ਗਈ, ਨਹੀਂ ਜੀ,
1: ਜੀ
0: ਉਮਰ ਬਾਡੀ ਦੀ ਹੁੰਦੀ ਹੈ, ਦਿਮਾਗ ਦੀ ਨਹੀਂ ਹੁੰਦੀ, ਔਰ ਦਿਮਾਗ ਹੀ ਸਾਡਾ ਸਾਰੀ ਉਮਰ ਕੰਮ ਕਰਦਾ। ਤਾਂ ਜਦੋਂ ਅਸੀਂ 21 ਦਿਨ ਕਿਸੇ ਵੀ ਆਦਤ ਨੂੰ ਪਾ ਦਾਂਗੇ ਕਿ ਅਸੀਂ ਕਮਰ ਸਿੱਧੀ ਕਰਕੇ ਬੈਠਣਾ, ਸਾਡੇ ਪਿੱਲਰ ਨੂੰ ਸਿੱਧਾ ਕਰਨਾ, ਤਾਂ ਤੁਹਾਡੀ ਬਾਡੀ ਦੀਆਂ 80% ਡਿਜ਼ੀਜ਼ ਕੰਟਰੋਲ ਹੋਣੀਆਂ ਸ਼ੁਰੂ ਹੋ ਜਾਣਗੀਆਂ।
1: ਜੀ,
0: ਤਾਂ ਸਪਾਈਨ ਨੂੰ ਸਿੱਧਾ ਕਰਕੇ ਬੈਠਣਾ, ਸਿਟਿੰਗ, ਸਟੈਂਡਿੰਗ ਔਰ ਲੇਟ ਡਾਊਨ, ਇਸ ਤਰੀਕੇ ਦੇ ਨਾਲ ਸਰ ਤੁਸੀਂ ਆਪਣੇ ਆਪ ਨੂੰ ਸਟੇਬਲ ਕਰ ਸਕਦੇ ਹੋ, ਯੋਗਾ ਦੇ ਵਿੱਚ ਆਪਣੀ ਜਰਨੀ ਸਟਾਰਟ ਕਰ ਸਕਦੇ।
1: ਮੈਮ, ਤੁਸੀਂ ਜਿਹੜਾ ਆਸਨ ਪ੍ਰਾਣਾਯਾਮ ਦੀ ਗੱਲ ਕੀਤੀ, ਉਹ ਜ਼ਿਆਦਾਤਰ ਜਿਹੜੇ ਆਮ ਲੋਕਾਂ ਦੇ ਜਿਹੜਾ ਦਿਮਾਗ ਦੇ ਵਿੱਚ ਖਿਆਲ ਦੇ ਵਿੱਚ ਇੱਕ ਆਸਨ ਉਹ ਜ਼ਰੂਰੀ, ਮਤਲਬ ਹਰੇਕ ਦੇ ਜ਼ਿਹਨ ਦੇ ਵਿੱਚ ਹੈ, ਸੋ ਪ੍ਰਾਣਾਯਾਮ ਦੇ ਮੈਡਮ ਕੀ ਫਾਇਦੇ ਨੇ ਸਾਡੇ ਸਰੀਰ ਵਾਸਤੇ?
0: ਸਰ, ਸਭ ਤੋਂ ਜ਼ਿਆਦਾ ਬੈਨੀਫਿਟ ਹੀ ਪ੍ਰਾਣਾਯਾਮ ਦਾ।
1: ਓਕੇ,
0: ਯੋਗ ਡਿਪੈਂਡ ਔਨ ਪ੍ਰਾਣਾਯਾਮ। ਦੇਖੋ, ਪ੍ਰਾਣ ਕੀ ਹੈ? ਪ੍ਰਾਣ ਸ਼ਕਤੀ। ਜਦੋਂ ਅਸੀਂ ਬ੍ਰੇਨ ਤੇ ਕੰਮ ਕਰਨਾ, ਬ੍ਰੇਨ ਤੇ ਕੰਮ ਤੋਂ ਬਿਨਾਂ, ਬ੍ਰੇਨ ਦੀ ਕਮਾਂਡ ਤੋਂ ਬਿਨਾਂ ਬਾਡੀ ਮੂਵਮੈਂਟ ਨਹੀਂ ਕਰਦੀ। ਜਦੋਂ ਬਾਡੀ ਮੂਵਮੈਂਟ ਕਰਨ ਦੇ ਲਈ ਸਾਨੂੰ ਬ੍ਰੇਨ ਦੀ ਹਰ ਇੱਕ ਐਕਸ਼ਨ ਨੂੰ ਐਕਟੀਵੇਟ ਕਰਨਾ ਪੈਂਦਾ। ਜਦੋਂ ਸਾਡੇ ਬ੍ਰੇਨ ਦਾ ਕਨੈਕਸ਼ਨ ਹੀ ਸਹੀ ਨਹੀਂ ਹੋਊਗਾ, ਸਹੀ ਪੋਸਚਰ ਨਹੀਂ ਹੋਊਗਾ ਜਾਂ ਫਿਰ ਸਹੀ ਸਾਡੀ ਡਾਇਟ ਨਹੀਂ ਹੋਊਗੀ, ਉਨਾ ਟਾਈਮ ਤੱਕ ਤੁਸੀਂ ਬਾਡੀ ਮੂਵਮੈਂਟ ਵੀ ਸਹੀ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ, ਮੈਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ, ਮੈਂ ਬ੍ਰੇਨ ਨੂੰ ਕਮਾਂਡ ਦੇ ਕੇ ਰਾਤ

0: ਨੂੰ ਸੋ ਗਈ ਵੀ ਸਵੇਰੇ ਮੈਂ ਜਲਦੀ ਉੱਠਣਾ। ਅਗਰ ਤੁਸੀਂ ਸਵੇਰੇ ਜਲਦੀ ਉੱਠ ਵੀ ਗਏ, ਬ੍ਰੇਨ ਨੇ ਤੁਹਾਨੂੰ ਖੜਾ ਵੀ ਕਰਤਾ, ਬਟ ਤੁਹਾਡੀ ਬਾਡੀ ਕੀ ਕਹੂਗੀ? ਨਹੀਂ, ਬ੍ਰੇਨ ਨੇ ਐਕਟਿਵ ਹੋ ਕੇ ਕਮਾਂਡ ਦਿੱਤੀ ਵੀ ਮੈਂ
1: ਜੀ
0: ਆਪਣੇ ਆਪ ਨੂੰ। ਹੁਣ ਪ੍ਰਾਣ ਕੀ ਕਰਦਾ ਹੈ? ਸਾਡੀ ਪੂਰੀ ਬਾਡੀ ਨੂੰ ਚਲਾਉਣ 'ਚ ਹੈਲਪ ਕਰਦਾ। ਜਦੋਂ
1: ਓਕੇ
0: ਸਾਡੀ ਪੂਰੀ ਬਾਡੀ ਕੰਮ ਕਰਦੀ ਹੈ ਉਸ ਚੀਜ਼ 'ਤੇ, ਜੇ ਉਹ ਸਹੀ ਤਰੀਕੇ ਨਾਲ ਚੱਲੂਗਾ ਤਾਂ ਹੀ ਸਾਡਾ ਬਾਡੀ ਜਿਹੜੀ ਹੈ ਮੂਵਮੈਂਟ ਅੱਛੀ ਤਰੀਕੇ ਨਾਲ ਕਰ ਪਾਊਗੀ। ਹੁਣ ਪ੍ਰਾਣਾਯਾਮ, ਪ੍ਰਾਣ ਆਯਾਮ, ਉਹਦਾ ਐਕਸਰਸਾਈਜ਼ ਅੱਜ

0: ਕ੍ਰਿਸਟਲ ਹੈ ਉਹ ਸੂਰਜ ਨਾੜੀ ਹੈ, ਜਿਹੜੀ ਲੈਫਟ ਉਹ ਚੰਦਰ ਨਾੜੀ ਹੈ। ਹੁਣ ਸੂਰਜ ਕੀ ਹੈ? ਗਰਮ, ਚੰਦਰ ਕੀ ਹੈ? ਠੰਡਾ। ਜਦੋਂ ਸੂਰਜ ਔਰ ਚੰਦਰ ਦੋਨੋਂ ਮਿਕਸ, ਦਿਨ ਔਰ ਰਾਤ ਬਣੇ ਹੈ, ਠੰਡਾ ਔਰ ਗਰਮ, ਦਿਨ ਬਣੇ ਆ ਸਾਨੂੰ ਐਕਟਿਵ ਕਰਨ ਲਈ, ਰਾਤ ਬਣੀ ਆ ਸਾਨੂੰ ਰਿਲੈਕਸ ਕਰਨ ਲਈ, ਬੈਕਟੀਰੀਆ ਰਿਮੂਵ ਕਰਨ ਲਈ। ਤਾਂ ਜਦੋਂ ਦੋਨੋਂ ਚੀਜ਼ਾਂ ਦਾ ਬੈਲੈਂਸ ਹੋ ਕੇ ਸਰੀਰ ਕੰਮ ਨਹੀਂ ਕਰੂਗਾ, ਇੱਕ ਜੇ ਨੋਸਟਲ ਜ਼ਿਆਦਾ ਟਾਈਮ ਕੰਮ ਕਰ ਰਿਹਾ ਤਾਂ ਬੀਪੀ ਅਪ, ਇੱਕ ਨੋਸਟਲ ਜੇ ਜ਼ਿਆਦਾ ਟਾਈਮ ਕੰਮ ਕਰ ਰਿਹਾ ਤਾਂ ਬੀਪੀ ਡਾਊਨ। ਤਾਂ ਇਹ ਦੋਨਾਂ ਨੂੰ ਬੈਲੈਂਸ ਕਰਕੇ ਚੱਲਣਾ, ਜਦੋਂ ਅਸੀਂ ਬੈਲੈਂਸ ਕਰਾਂਗੇ, ਬ੍ਰੇਨ ਅੱਛੀ ਕਮਾਂਡ ਕਰੂ, ਤਾਂ ਬੋਡੀ ਵੀ ਫਿੱਟ ਰਹੂ
1: ਜੀ। ਮੈਡਮ ਇੱਕ ਹੋਰ ਗੱਲ, ਯੋਗ ਕਰਨ ਤੋਂ ਪਹਿਲਾਂ ਜਾਂ ਫਿਰ ਯੋਗ ਕਰਨ ਤੋਂ ਬਾਅਦ ਸਾਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ?
0: ਸਰ, ਸਭ ਤੋਂ ਪਹਿਲਾਂ ਤਾਂ ਬ੍ਰੇਨ ਦਾ ਰਿਲੈਕਸ ਹੋਣਾ ਜ਼ਰੂਰੀ ਹੈ
1: ਜੀ।
0: ਤੁਸੀਂ ਆਪਣੇ ਆਪ ਨੂੰ ਕਾਫੀ ਸਾਰੀਆਂ ਸਟ੍ਰੈਸ ਲੈ ਕੇ ਉਸ ਐਕਟੀਵਿਟੀ 'ਚ ਬੈਠੇ ਹੋ, ਚਾਹੇ ਤੁਸੀਂ ਉਹ ਐਕਟੀਵਿਟੀ ਕਰ ਰਹੇ ਹੋ, ਆਸਨ ਕਰ ਰਹੇ ਹੋ, ਪ੍ਰਾਣਾਯਾਮ ਕਰ ਰਹੇ ਹੋ, ਚਾਹੇ ਤੁਸੀਂ ਖਾਣਾ ਖਾ ਰਹੇ ਹੋ, ਕੁਛ ਵੀ, ਐਵਰੀ ਟਾਈਮ ਤੁਸੀਂ ਜਿਹੜੀ ਵੀ ਮੂਵਮੈਂਟ ਕਰਨ ਜਾ ਰਹੇ ਹੋ, ਤਾਂ ਆਪਾਂ ਤੁਹਾਨੂੰ, ਤੁਸੀਂ ਵੀ ਸ਼ਾਇਦ ਦੇਖਿਆ ਹੋਣਾ ਆਪਣੇ ਟਾਈਮ ਦੀ ਜਿਹੜੀ ਆਪਣੀ ਜਨਰੇਸ਼ਨ ਹੈ, ਕਿ ਆਪਾਂ ਖਾਣਾ ਖਾਂਦੇ ਸੀ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਹੱਥ ਜੋੜ ਕੇ ਫਿਰ ਖਾਣਾ ਖਾਂਦੇ ਸੀ। ਅੱਜ ਦੀ ਜਨਰੇਸ਼ਨ ਹੈ, ਆਇਆ ਖਾਇਆ ਔਰ ਓਵਰ ਥਿੰਕਿੰਗ ਦੇ ਨਾਲ ਕੀਤਾ। ਤਾਂ ਸਭ ਤੋਂ ਪਹਿਲਾਂ ਤੁਹਾਡਾ ਮਨ ਦਾ ਸ਼ਾਂਤ ਹੋਣਾ ਜ਼ਰੂਰੀ ਹੈ ਇਨ ਐਵਰੀ ਸਿਚੁਏਸ਼ਨ। ਕੋਈ ਵੀ ਤੁਸੀਂ ਸਿਚੁਏਸ਼ਨ 'ਚ ਤੁਸੀਂ ਬੈਠੇ ਹੋ, ਚਾਹੇ ਤੁਸੀਂ ਯੋਗਾ ਕਰ ਰਹੇ ਹੋ, ਚਾਹੇ ਐਕਸਰਸਾਈਜ਼, ਕੋਈ ਵੀ ਐਕਟੀਵਿਟੀ, ਤੁਹਾਡਾ ਮਨ ਦਾ ਸ਼ਾਂਤ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਤੁਸੀਂ ਆਪਣਾ ਖਾਣਾ 1 ਘੰਟਾ ਪਹਿਲਾਂ, 1 ਘੰਟਾ ਬਾਅਦ। ਉਹ ਕਿਉਂ? ਕਿਉਂਕਿ ਸਾਡੇ ਜਿਹੜੇ ਹਾਰਮੋਨਸ ਹੈ ਸਭ ਤੋਂ ਪਹਿਲਾਂ ਕੰਮ ਕਰਦੇ ਆ ਸਾਡੀ ਬੋਡੀ 'ਤੇ। ਜਦੋਂ ਹੁਣ ਉਹ ਇੱਕ ਸਾਈਡ 'ਤੇ ਕੰਮ ਕਰ ਰਹੇ ਆ, ਤਾਂ ਦੂਸਰੀ ਸਾਈਡ ਅਸੀਂ ਖਾਣਾ ਜਲਦੀ ਖਾ ਲਾਂਗੇ ਤਾਂ ਉਹ ਦੂਸਰੀ ਸਾਈਡ ਬਿਜ਼ੀ ਹੋ ਜਾਣਗੇ। ਤਾਂ ਹੁਣ ਇੱਕ ਟਾਈਮ ਦੇ ਵਿੱਚ 2 ਜਗ੍ਹਾ 'ਤੇ ਬੋਡੀ ਨੂੰ ਨਹੀਂ ਬਿਜ਼ੀ ਰੱਖਿਆ ਜਾ ਸਕਦਾ, ਫੋਕਸ ਨਹੀਂ ਕੀਤਾ ਜਾ ਸਕਦਾ ਨਾ। ਤਾਂ 1 ਘੰਟਾ ਪਹਿਲਾਂ, 1 ਘੰਟਾ ਬਾਅਦ 'ਚ, ਔਰ ਉਸ ਤੋਂ ਬਾਅਦ ਪਾਣੀ ਤੁਸੀਂ ਜੇ ਪੀਣਾ ਵੀ ਹੈ, ਪਿਆਸ ਲੱਗਦੀ ਹੈ, ਤਾਂ ਇਹ 10 ਮਿੰਟ ਪਹਿਲਾਂ 10 ਮਿੰਟ ਬਾਅਦ 'ਚ। ਇਹ ਰੂਟੀਨ ਦੇ ਨਾਲ ਤੁਸੀਂ ਇਹ ਯੋਗ ਦਾ ਅਭਿਆਸ ਕਰੋਗੇ ਤਾਂ ਤੁਹਾਡਾ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਿਆ ਰਹੂਗਾ
1: ਜੀ। ਦੂਜਾ ਮੈਡਮ, ਇੱਕ ਆਮ ਜਿਹੜੀ ਗੱਲ ਸੁਣਨ ਨੂੰ ਮਿਲ ਜਾਂਦੀ ਹੈ, ਅਸੀਂ ਜਦੋਂ ਵੀ ਕਿਸੇ ਨਾਲ ਇਹ ਗੱਲ ਕਰਦੇ ਹਾਂ, ਸਿਹਤ ਦੀ ਗੱਲ ਕਰਦੇ ਹਾਂ, ਜਾਂ ਕਹਿੰਦੇ ਹਾਂ ਵੀ ਤੁਸੀਂ ਯਾਰ ਸਵੇਰ ਦੀ ਸੈਰ ਹੈ ਜਿਹੜੀ ਉਹ ਸ਼ੁਰੂ ਕਰ ਦਿਉ, ਜਾਂ ਕੋਈ ਯੋਗਾ ਕਰੋ, ਜਾਂ ਕਿ ਕੋਈ ਵੀ ਜਿਹੜੀ ਐਕਸਰਸਾਈਜ਼ ਹੈ ਜਿਹੜੀ ਤੁਹਾਨੂੰ ਫਿੱਟ ਰੱਖ ਸਕਦੀ ਹੈ, ਤਾਂ ਮੈਡਮ ਲੋਕਾਂ ਦਾ ਆਮ ਇਹ ਗੱਲ ਕਹਿਣਾ ਹੁੰਦਾ ਕਿ ਯਾਰ ਮੇਰੇ ਕੋਲ ਸਮਾਂ ਨਹੀਂ ਹੈ। ਸੋ ਮੈਡਮ, ਇਸ ਤਰ੍ਹਾਂ ਦੇ ਲੋਕ ਜਿਹੜੀ ਇਹ ਗੱਲ ਕਹਿੰਦੇ ਕਿ ਮੈਨੂੰ ਯੋਗ ਵਾਸਤੇ ਸਮਾਂ ਨਹੀਂ ਹੈ, ਆਪਣੇ ਆਪ ਨੂੰ ਫਿੱਟ ਰੱਖਣ ਲਈ ਸਮਾਂ ਨਹੀਂ ਹੈ, ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਮੈਮ?
0: ਸਰ, ਜਿਵੇਂ ਮੈਂ ਕਿ ਸਟਾਰਟਿੰਗ 'ਚ ਦੱਸਿਆ ਸੀ ਕਿ 21 ਦਿਨ ਲੱਗਦੇ ਕਿਸੇ ਵੀ ਆਦਤ ਨੂੰ, ਹੁਣ ਤੁਸੀਂ ਉਹੀ ਆਪਣਾ ਸੌਣ ਦਾ ਸਮਾਂ ਘਟਾ ਲਓ
1: ਜੀ।
0: ਜੇ ਤੁਹਾਡੇ ਕੋਲ ਸਮਾਂ ਨਹੀਂ ਹੈ, ਤਾਂ ਇੱਕ ਯੋਗਾ ਦੀ ਪਾਵਰ ਦੇ ਦੌਰਾਨ ਤੁਸੀਂ ਜਦੋਂ ਸੌਣਾ ਸ਼ੁਰੂ ਕਰੋਗੇ, ਇਹ ਮੈਂ ਪ੍ਰੈਕਟੀਕਲੀ ਰਿਜ਼ਲਟ ਦੇਖੇ ਆ ਆਪਣੇ ਕਲਾਇੰਟਸ ਦੇ ਨਾਲ ਔਰ ਮੇਰਾ ਖੁਦ ਦਾ ਵੀ, ਜਿਸ ਟਾਈਮ ਮੈਂ ਆਪਣੇ ਯੋਗਾ ਨੂੰ ਪ੍ਰੈਕਟਿਸ ਕਰਨਾ ਸ਼ੁਰੂ ਕੀਤਾ, ਤਾਂ ਜਿਹੜੀ ਨੀਂਦ ਮੇਰੀ 8 ਘੰਟਿਆਂ 'ਚ ਪੂਰੀ ਹੋਣ ਵਾਲੀ ਸੀ, ਉਹੀ ਨੀਂਦ ਮੇਰੀ 4-5 ਘੰਟਿਆਂ 'ਚ ਪੂਰੀ ਹੋਣ ਵਾਲੀ। ਲਾਈਕ ਜਦੋਂ ਤੁਸੀਂ ਇੱਕ ਚੀਜ਼ 'ਤੇ ਵਰਕ ਕਰਨ ਲੱਗ ਗਏ, ਸਰੀਰ 'ਤੇ ਫਿਜ਼ੀਕਲੀ ਵਰਕ ਕਰਨ ਲੱਗ ਗਏ, ਤੁਸੀਂ ਆਪ ਰੂਟੀਨ 'ਚ ਦੇਖਦੇ ਹੋਗੇ ਰੋਜ਼ਮਰਦਾ ਲਾਈਫ 'ਚ ਤੁਹਾਡੇ ਨਾਲ ਕੀ ਹੋ ਰਿਹਾ, ਤੁਸੀਂ ਜਦੋਂ ਬੈੱਡ 'ਤੇ ਸੁੱਤੇ ਤਾਂ 1 ਘੰਟਾ ਤੁਸੀਂ ਸੌਣ ਲੱਗੇ ਲਾ ਹੀ ਦਿੰਦੇ ਹੋ, ਇੱਧਰ ਕਰਵਟ ਲਿੱਤੀ, ਇੱਧਰ ਕਰਵਟ ਲਿੱਤੀ, ਓਵਰ ਥਿੰਕਿੰਗ ਕੀਤੀ। ਹੁਣ ਉਹ ਚੀਜ਼ ਦਾ ਜਦੋਂ ਸਮਾਂ ਘੱਟ ਗਿਆ, ਉਹ ਚੀਜ਼ ਦੇ ਜਦੋਂ ਤੁਸੀਂ ਵਰਕਆਊਟ 'ਤੇ ਲਾਤਾ 1 ਘੰਟਾ ਆਪਣਾ, ਤਾਂ ਤੁਹਾਡਾ ਬੈੱਡ 'ਤੇ ਸਲੀਪਿੰਗ ਟਾਈਮ ਜਿਹੜਾ ਰੇਸ਼ੋ ਹੈ ਜ਼ਿਆਦਾ ਵੱਧ ਜਾਂਦੀ, ਉਹ ਘੱਟ ਜਾਂਦੀ ਹੈ। ਤੁਹਾਨੂੰ ਸੋਚਣ ਦੇ ਉੱਤੇ ਦੇਖੋ, ਲਾਸਟ ਥੋਟ ਇਜ਼ ਅ ਫਸਟ ਥੋਟ। ਜਦੋਂ ਤੁਸੀਂ ਕੋਈ ਵੀ ਆਪਣੀ ਰਾਤ ਦੀ ਲਾਈਫ ਦੇ ਵਿੱਚ ਸੋਚ ਕੇ ਸੋਨੇ ਹੋ, ਉਹੀ ਸਵੇਰੇ ਕੰਮ ਸ਼ੁਰੂ ਹੁੰਦਾ, ਔਰ ਜਦੋਂ ਸਵੇਰੇ ਜਿਹੜਾ ਕੰਮ ਤੁਸੀਂ ਸਟ੍ਰੈਸ ਦੇ ਨਾਲ ਸ਼ੁਰੂ ਕੀਤਾ, ਉਹੀ ਸਾਰਾ ਦਿਨ ਤੁਹਾਨੂੰ ਐਨਰਜੀ ਦਿੰਦਾ। ਤਾਂ ਸੋ ਸਭ ਤੋਂ ਪਹਿਲਾਂ ਆਪਣਾ ਸੌਣ ਦਾ ਸਮਾਂ ਚਾਹੇ ਘਟਾ ਲਓ, ਤੁਸੀਂ ਖਾਣਾ ਖਾਣ ਵਾਸਤੇ ਵੀ ਤਾਂ ਟਾਈਮ ਕੱਢ ਦਿਓ, ਆਪਣਾ ਰੂਟੀਨ ਕਿਸੇ ਹੋਰ ਨਾਲ ਟਾਈਮ ਸਪੈਂਡ ਕਰਨ ਦੇ ਲਈ, ਕਿਸੇ ਨਾਲ ਗੱਲ ਕਰਨ ਦੇ ਲਈ ਟਾਈਮ ਕੱਢ ਦਿਓ। ਸੋ 15-20 ਮਿੰਟ ਤੋਂ ਸਟਾਰਟ ਕਰ ਲਓ, ਨਹੀਂ ਤੁਹਾਨੂੰ ਲੱਗਦਾ 15-20 ਮਿੰਟ 10 ਮਿੰਟ, ਡੇ ਬਾਏ ਡੇ 1 ਆਵਰ ਤੇ ਪਹੁੰਚੋ, ਤਾਂ ਇਹ ਆਪਣੇ ਉੱਤੇ ਡਿਪੈਂਡ ਹੈ ਸਰ
1: ਜੀ। ਸੋ ਸਾਡੇ ਵੀ ਜਿਹੜੇ ਵੀ ਸਰੋਤੇ ਇਹ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਅੱਜ ਮੈਡਮ ਵੀ ਬੜਾ ਖਾਸ ਸਮਾਂ ਕੱਢ ਕੇ ਆਏ ਨੇ, ਅਤੇ ਮੈਡਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇਸ ਸਾਡੇ ਇਸ ਪ੍ਰੋਗਰਾਮ ਵਿੱਚ ਸਮਾਂ ਦਿੱਤਾ। ਦਿਲ ਨਹੀਂ ਕਰ ਰਿਹਾ ਕਿ ਤੁਹਾਡੇ ਨਾਲ ਜਿਹੜੀਆਂ ਇਸ ਗੱਲਾਂ ਨੂੰ ਮੈਂ ਵਿਰਾਮ ਦੇਵਾਂ, ਕਿਉਂਕਿ ਸਿਹਤ ਬਾਰੇ ਜਿਹੜੀਆਂ ਗੱਲਾਂ ਜਦੋਂ ਸ਼ੁਰੂ ਹੋ ਜਾਣ ਤਾਂ ਇਹ ਬੜੀ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਸਮਾਂ ਆ ਰਿਹਾ, ਯੁੱਗ ਆ ਰਿਹਾ, ਉਹ ਬੜਾ ਹੀ ਇੱਕ ਲੋਕਾਂ ਦਾ ਬਿਜ਼ੀ ਸ਼ਡਿਊਲ ਵੀ ਹੈ। ਸੋ ਬਿਜ਼ੀ ਸ਼ਡਿਊਲ ਦੇ ਵਿੱਚੋਂ ਵੀ ਆਪਣਾ ਸਮਾਂ ਕੱਢਣਾ, ਯੋਗ ਵਾਸਤੇ ਸਮਾਂ ਕੱਢਣਾ, ਆਪਣੇ ਸਿਹਤ ਵਾਸਤੇ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ। ਸੋ ਮੈਡਮ, ਇੱਕ ਵਾਰ ਫਿਰ ਤੋਂ ਆਕਾਸ਼ਵਾਣੀ FM ਬਠਿੰਡਾ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਇਸ ਸੱਜਰੀ ਸਵੇਰ ਦੇ ਪ੍ਰੋਗਰਾਮ ਦਾ ਹਿੱਸਾ ਬਣੇ, ਬਹੁਤ ਬਹੁਤ ਸ਼ੁਕਰੀਆ ਮੈਮ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ।

0: 52 ਸਕਿੰਟ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਦੋਸਤੋ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ। ਔਰ ਸਾਥੀਓ ਅੱਜ ਦੇ ਇਸ ਸਫ਼ਰ ਦੇ ਵਿੱਚ ਹੁਣ ਸਮਾਂ ਅਖਬਾਰੀ ਸੁਰਖੀਆਂ ਦਾ। ਸੋ ਜੀ ਅਖਬਾਰੀ ਸੁਰਖੀਆਂ ਲੈ ਕੇ ਸਟੂਡੀਓ ਵਿੱਚ ਮੇਰੇ ਨਾਲ ਨੇ ਜੀ ਮਹਾਵੀਰ ਸਿੰਘ। ਮਹਾਵੀਰ ਜੀ ਸਵਾਗਤ ਆਪ ਜੀ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ।
1: ਜੀ ਪਵਨ ਜੀ ਬਹੁਤ ਬਹੁਤ ਧੰਨਵਾਦ।
0: ਸੋ ਜੀ ਸਭ ਤੋਂ ਪਹਿਲਾਂ ਮਹਾਵੀਰ ਜੀ ਕਿਹੜੀ ਜਿਹੜੀ ਅਖਬਾਰੀ ਸੁਰਖੀਆਂ ਸਾਡੇ ਸਰੋਤੇ ਨਾਲ ਤੁਸੀਂ ਸਾਂਝੀ ਕਰਨ ਜਾ ਰਹੇ ਹੋ?
1: ਜੀ ਪਵਨ ਜੀ ਜੇ ਮੈਂ ਗੱਲ ਕਰਾਂ ਅੰਤਰਰਾਸ਼ਟਰੀ ਤੋਂ ਪਹਿਲੀ ਖਬਰ ਲੈਂਦੇ ਹਾਂ ਜੀ। ਜਿਹੜੇ ਅਮਰੀਕੀ ਰਾਸ਼ਟਰਪਤੀ ਨੇ ਡੋਨਲਡ ਟਰੰਪ ਨੇ ਉਹਨਾਂ ਨੇ ਸਾਡੀ ਤਾਰੀਫ ਕੀਤੀ ਹੈ।
0: ਓਕੇ
1: ਪਹਿਲੀ ਸੁਰਖੀ ਬਣੀ ਹੈ ਜੀ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ, ਗਿਆਨੇਸ਼ ਤੋਂ ਗੁਰ ਸਿੱਖਣੇ ਚਾਹੀਦੇ ਹਨ, ਇਹ ਟਰੰਪ ਜੀ ਨੇ ਕਿਹਾ। ਅਮਰੀਕਾ ਅਤੇ ਵਾਸ਼ਿੰਗਟਨ ਤੋਂ ਖਬਰ ਲੱਗੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਚੋਣ ਪ੍ਰਣਾਲੀ ਦੀ ਤਾਰੀਫ ਕੀਤੀ। ਉਹਨਾਂ ਨੇ ਅਮਰੀਕੀ ਚੋਣਾਂ ਵਿੱਚ ਵੋਟਰ ਪਛਾਣ ਪੱਤਰ ਦੀ ਘਾਟ ਬਾਰੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਉਠਾਏ ਗਏ ਸਵਾਲ ਨੂੰ ਚੇਤੇ ਕਰਦਿਆਂ ਸੋਮਵਾਰ ਨੂੰ ਸੋਸ਼ਲ ਟਰੁੱਥ 'ਤੇ ਇੱਕ ਪੋਸਟ ਪਾ ਕੇ ਟਰੰਪ ਨੇ ਕਿਹਾ ਕਿ ਭਾਰਤ ਵਿੱਚ ਹਾਲੀਆ ਹੀ ਆਮ ਚੋਣਾਂ ਵਿੱਚ 64.6 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਫਿਰ ਵੀ 1% ਤੋਂ ਘੱਟ ਲੋਕਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਈ। ਸੋ ਇਹਨਾਂ ਨੇ ਸਾਡੇ ਜਿਹੜੇ ਵੋਟ ਤੰਤਰ ਹੈ, ਵੋਟ ਸਿਸਟਮ ਹੈ, ਇਹਦੀ ਤਾਰੀਫ ਕੀਤੀ ਹੈ ਜੀ। ਨਾਲ ਹੀ ਪਵਨ ਜੀ ਮੇਰੇ ਕੋਲ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ 'ਤੇ ਜਿਹੜੀ ਖਬਰ ਛਾਇਆ ਹੋਈ ਹੈ, ਸਤੀਸ਼ ਪੂਨੀਆ ਨੂੰ ਪੰਜਾਬ ਦਾ ਭਾਜਪਾ ਪ੍ਰਧਾਨ ਦਾ ਜਿਹੜਾ ਚਾਰਜ ਹੈ ਉਹ ਸੌਂਪ ਦਿੱਤਾ ਗਿਆ। ਅਤੇ ਇਸ ਦੇ ਨਾਲ ਹੀ ਜਿਹੜੇ ਕੇਵਲ ਢਿੱਲੋਂ ਜੀ ਨੇ ਪੰਜਾਬ ਭਾਜਪਾ ਦੇ ਪ੍ਰਧਾਨ, ਉਹਨਾਂ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਗਿਆ ਕਿ ਸਤੀਸ਼ ਪੂਨੀਆ ਨੇ ਜਿਹੜੇ ਪੰਜਾਬ ਦੀ ਭਾਜਪਾ ਦਾ ਜਿਹੜਾ ਚਾਰਜ ਹੈ ਇਹ ਲੈ ਲਿਆ। ਅਤੇ ਇਹ ਪਿਛਲੇ ਕਾਫੀ ਦਿਨਾਂ ਤੋਂ ਕਾਫੀ ਸਮੇਂ ਤੋਂ ਹੀ ਪੰਜਾਬ ਦਾ ਕੰਮ ਕਰ ਪਹਿਲਾਂ ਹੀ ਦੇਖ ਰਹੇ ਸੀ
0: ਜੀ। ਹਾਂ ਬਿਲਕੁਲ ਮਹਾਵੀਰ ਜੀ, ਅਜੀਤ ਨੇ ਵੀ ਇਸੇ ਹੀ ਖਬਰ ਨੂੰ ਜਿਹੜੇ ਆਪਣੇ ਮੁੱਖ ਸਫ਼ੇ 'ਤੇ ਜਗ੍ਹਾ ਦਿੱਤੀ ਹੈ ਅਤੇ ਸੁਰਖੀ ਬਣੀ ਜੀ ਭਾਜਪਾ ਨੇ ਸਤੀਸ਼ ਪੂਨੀਆ ਨੂੰ ਬਣਾਇਆ ਪੰਜਾਬ ਦਾ ਇੰਚਾਰਜ, ਤਰੁਣ ਚੁੱਗ ਨੂੰ ਗੁਜਰਾਤ ਦੇ, ਵਿਨੋਦ ਤਾਵੜੇ ਨੂੰ ਦਿੱਤੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ। ਸੋ ਤਸਵੀਰ ਹੈ ਸੁਰਖੀ ਇਸ ਨੂੰ ਮਹਾਵੀਰ ਜੀ ਅਜੀਤ ਨੇ ਆਪਣੇ ਮੁੱਖ ਸਫ਼ੇ 'ਤੇ ਜਗ੍ਹਾ ਦਿੱਤੀ ਹੈ ਅਤੇ ਇਸੇ ਹੀ ਸਫ਼ੇ ਦੀ ਇੱਕ ਜਿਹੜੀ ਮੈਂ ਸੁਰਖੀ ਪੜ੍ਹਨਾ ਚਾਹੂੰਗਾ, ਸਾਡੇ ਸਾਰੇ ਹੀ ਭਾਰਤੀਆਂ ਵਾਸਤੇ ਬੜੀ ਇੱਕ ਗੌਰਵਮਈ ਅਤੇ ਇੱਕ ਪ੍ਰਾਊਡ ਵਾਲੀ ਗੱਲ ਹੈ ਜੀ। ਸੁਰਖੀ ਬਣੀ ਹੈ ਨਵੀਂ ਦਿੱਲੀ ਤੋਂ, ਤੇਜਸਵਨੀ ਦਿਵਿਆ ਸਮੇਤ 17 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ, 12 ਸਾਲਾਂ 'ਚ ਪਹਿਲੀ ਵਾਰ ਕਿਸੇ ਖਿਡਾਰੀ ਨੂੰ ਖੇਲ ਰਤਨ ਨਹੀਂ। ਸੋ ਇਹ ਤਸਵੀਰ ਸਹਿਤ ਸੁਰਖੀ ਜਿਸ ਦੇ ਵਿੱਚ ਤੇਜਸਵਨ, ਸ਼ੰਕਰ, ਵਿਦਿਆ, ਦੇਸ਼ਮੁਖ ਅਤੇ ਜਿਹੜੇ ਹੋਰ ਜਿਹੜੇ ਖਿਡਾਰੀ ਹੈ ਉਹ ਨਜ਼ਰ ਆ ਰਹੇ ਨੇ ਜੀ। ਹਾਂ, ਖੇਡ ਮੰਤਰਾਲੇ ਨੇ ਮੰਗਲਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2025 ਦਾ ਐਲਾਨ ਕੀਤਾ। ਇਹ 12 ਸਾਲਾਂ 'ਚ ਪਹਿਲੀ ਵਾਰ ਹੈ ਜਦੋਂ ਕਿਸੇ ਵੀ ਖਿਡਾਰੀ ਨੂੰ ਦੇਸ਼ ਦੇ ਸਰਵਉੱਚ ਖੇਡ ਸਨਮਾਨ ਧਿਆਨ ਚੰਦ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਨਹੀਂ ਕੀਤਾ ਗਿਆ। ਪਿਛਲੀ ਵਾਰ ਵੀ ਜਿਹੜਾ ਇਸ ਤਰ੍ਹਾਂ ਦਾ ਹੋਇਆ ਸੀ 2014 ਵਿੱਚ ਵੀ ਇਸ ਤਰ੍ਹਾਂ ਹੋਇਆ ਸੀ। ਇਸ ਸਾਲ 17 ਐਥਲੀਟਾਂ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ
1: ਜੀ। ਜੀ ਪਵਨ ਜੀ, ਜੇ ਮੈਂ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੋਂ ਹੀ ਲਵਾਂ ਜੀ ਅਗਲੀ ਖਬਰ ਹੈ, ਕੀਮਤਾਂ ਕਾਬੂ ਕਰਨ ਲਈ ਖੰਡ ਦਰਾਮਦ ਕਰਨ 'ਤੇ ਵਿਚਾਰ। ਇਹ ਖਬਰ ਹੈ ਜੀ ਮੁੰਬਈ ਅਤੇ ਨਵੀਂ ਦਿੱਲੀ ਤੋਂ ਲੱਗੀ ਹੈ। ਜਿਵੇਂ ਕਿ ਪਵਨ ਜੀ ਤੁਸੀਂ ਜਾਣਦੇ ਹੋ, ਪਿਛਲੇ ਕੁਛ ਦਿਨਾਂ ਤੋਂ ਜਿਹੜੀਆਂ ਖੰਡ ਦੀਆਂ ਕੀਮਤਾਂ ਨੇ ਉਹ ਬਹੁਤ ਜ਼ਿਆਦੀਆਂ ਰਿਕਾਰਡ ਤੋੜ
0: ਜੀ
1: ਵਧੀਆਂ ਹੋਈਆਂ ਨੇ, ਤਾਂ ਸਰਕਾਰ ਨੇ ਹੁਣ ਦਰਾਮਦ ਕਰਨ ਦਾ ਫੈਸਲਾ ਲਿਆ ਤਾਂ ਕਿ ਜਿਹੜੀਆਂ ਕੀਮਤਾਂ ਨੇ ਇਹਨਾਂ 'ਤੇ ਕੀਮਤੇ ਨੱਥ ਪਾਈ ਜਾ ਸਕੇ, ਥੋੜ੍ਹਾ ਜਿਹਾ ਕੰਟਰੋਲ ਕੀਤਾ ਜਾ ਸਕੇ। ਅਗਲੀ ਖਬਰ ਪਵਨ ਜੀ ਸਾਡੇ ਕੋਲ ਨੀਟ ਪ੍ਰਦਰਸ਼ਨ ਦੀ, ਨੀਟ ਪ੍ਰਦਰਸ਼ਨ ਪੁਲਿਸ ਜਾਤੀਆਂ ਦੀ ਜਾਂਚ ਹੋਵੇ, ਇਹ ਪੰਜਾਬੀ ਟ੍ਰਿਬਿਊਨ ਨੇ ਆਪਣੇ ਪਹਿਲੇ ਪੰਨੇ ਦੇ ਉੱਪਰ ਇਸ ਖਬਰ ਨੂੰ ਛਾਇਆ ਕੀਤਾ। ਤੇ ਸੇਵਾ ਮੁਕਤ ਜੱਜ, ਸਾਬਕਾ DGP ਤੇ ਸਾਬਕਾ CBI ਡਾਇਰੈਕਟਰ ਹੋਣਗੇ ਉੱਚ ਤਾਕਤੀ ਕਮੇਟੀ ਦੇ ਮੈਂਬਰ। FIR ਵਾਪਸ ਲੈਣ ਵਿੱਚ ਸਰਕਾਰ ਦੇਰ ਕਰ ਰਹੀ ਹੈ, ਇਹ ਕਿਹਾ ਜੀ ਇਸ ਜਿਹੜੇ CJP ਜਿਹੜੀ ਸਾਡੀ ਕਾਂਗਰਸ ਜਨਤਾ ਪਾਰਟੀ ਹੈ ਉਹਦੇ ਹੈੱਡ ਨੇ, ਇਹ ਕਿਹਾ ਵੀ ਸਰਕਾਰ ਜਲਦੀ ਤੋਂ ਜਲਦੀ ਆਪਣੇ ਜਿਹੜੇ FIRs ਜਿਹੜੀਆਂ ਨਜਾਇਜ਼ ਕੀਤੀਆਂ ਹੋਈਆਂ ਨੇ ਉਹ ਸਾਡੇ ਤੋਂ ਵਾਪਸ ਲਵੇ ਜੀ। ਅਤੇ ਉੱਧਰ ਕੇਂਦਰ ਅਤੇ ਸੂਬਿਆਂ ਨੂੰ ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਜਸਟਿਸ PS ਨਰਸਿਮਾ ਅਤੇ ਜਸਟਿਸ ਆਲੋਕ ਅਧਾਰੇ ਦੇ ਬੈਚ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਨੇ ਕਿ ਜਿਹੜੇ ਵੀ ਇਹ ਪੇਪਰ ਲੀਕ ਦੇ ਮਾਮਲੇ ਦੇ ਵਿੱਚ ਦੋਸ਼ੀ ਸੀ ਉਹਨਾਂ ਦੇ ਅਤੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦੀਆਂ ਜਿਹੜੀਆਂ ਪਰਿਵਾਰਕ ਸੰਪੱਤੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਘੋਖ ਕੇ ਉਹਨਾਂ 'ਤੇ ਪਰਚੇ ਦਰਜ ਕੀਤੇ ਜਾਣ।
0: ਹਾਂਜੀ ਮਹਾਵੀਰ ਜੀ, ਅਜੀਤ ਹੀ ਅਖਬਾਰ ਦੇ ਜਿਹੜੇ ਸਫ਼ੇ ਨੰਬਰ 1 ਦੀ ਮੈਂ ਸੁਰਖੀ ਸ਼ਾਮਿਲ ਕਰਨਾ ਚਾਹੂੰਗਾ, ਚੰਡੀਗੜ੍ਹ ਤੋਂ ਸੁਰਖੀ ਹੈ ਜੀ। ਸਿੱਖਿਆ ਕ੍ਰਾਂਤੀ ਨਾਲ ਸਰਕਾਰੀ ਸਕੂਲਾਂ 'ਤੇ ਵਧੀਆ ਭਰੋਸਾ, ਇਹ ਗੱਲ ਕਹੀ ਹੈ ਜੀ ਬੈਂਸ ਸਾਹਿਬ ਨੇ। ਸਕੂਲਾਂ 'ਚ ਸਮਾਰਟ ਪੈਨਲ ਤੋਂ AI ਤੱਕ ਸਿੱਖਿਆ ਕੇਂਦਰ 'ਤੇ ਪੰਜਾਬ ਨੇ ਪੁੱਟੀ ਨਵੀਂ ਪੁਲਾਂਗ। 9000 ਨਵੇਂ ਕਲਾਸਰੂਮ, 10000 ਸਮਾਰਟ ਪੈਨਲ ਅਤੇ 5012 ਆਧੁਨਿਕ ਲੈਬਾਂ ਵਿਕਸਿਤ। ਸੋ ਤਸਵੀਰ ਸਹਿਤ ਸੁਰਖੀ ਹੈ ਇਸ ਨੂੰ ਮਹਾਵੀਰ ਜੀ ਅਜੀਤ ਨੇ ਆਪਣੇ ਇਸ ਮੁੱਖ ਸਫ਼ੇ ਉੱਪਰ ਜਗ੍ਹਾ ਦਿੱਤੀ। ਇੱਕ ਹੋਰ ਸੁਰਖੀ ਮੈਂ ਲੈਣਾ ਚਾਹੂੰਗਾ ਨਵੀਂ ਦਿੱਲੀ
1: ਜੀ,
0: ਧਾਮੀ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਪਾਕਿਸਤਾਨ ਹਾਈ ਕਮਿਸ਼ਨ ਦੇ ਮੁੱਖ ਅਧਿਕਾਰੀ ਨਾਲ ਮੁਲਾਕਾਤ। ਇਹ ਵੀ ਸਾਥੀਓ ਤਸਵੀਰ ਸਹਿਤ ਸੁਰਖੀ ਇਸ ਨੂੰ ਅਜੀਤ ਨੇ ਆਪਣੇ ਮੁੱਖ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ
1: ਜੀ। ਮੈਂ ਜੇ ਪਵਨ ਜੀ ਗੱਲ ਕਰਾਂ ਤਾਂ ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੇ ਉੱਪਰ ਅੱਜ ਪੰਜਾਬ ਸਰਕਾਰ ਵੱਲੋਂ ਸਤਿਕਾਰ ਯੋਜਨਾ ਰੱਖੜੀ 'ਤੇ ਹੋਣਗੇ 3ਜੇ ਪੜਾਅ ਦੇ ਸਮਾਗਮ, ਸ਼੍ਰੀ ਭਗਵੰਤ ਮਾਨ ਜੀ ਦੀ ਫੋਟੋ ਸਮੇਤ ਇਹ ਖਬਰ ਛਾਇਆ ਹੋਈ ਹੈ। 1 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਸੀ ਸਤਿਕਾਰ।

0: ਆਰ ਯੋਜਨਾ ਮਾਣ ਭੱਤਾ। ਤਾਂ ਇਸ ਖਬਰ ਦੇ ਵਿੱਚ ਥੋੜ੍ਹਾ ਜਿਹਾ ਸਰ ਮੈਂ ਇਹਨੂੰ ਤਫਸੀਲ ਨਾਲ ਤੁਹਾਨੂੰ ਦੱਸਾਂ ਤਾਂ ਇਹਦੇ ਵਿੱਚ ਲਿਖਿਆ ਗਿਆ ਕਿ ਹੁਣ ਤੱਕ 75.50 ਲੱਖ ਜਿਹੜੀਆਂ ਔਰਤਾਂ ਨੇ ਉਹ ਜੁੜ ਚੁੱਕੀਆਂ ਜੀ, ਜਿਹਦੇ ਵਿੱਚੋਂ 51.62 ਲੱਖ ਔਰਤਾਂ ਜਨਰਲ ਵਰਗ ਦੀਆਂ ਨੇ ਅਤੇ 23.88 ਲੱਖ ਜਿਹੜੀਆਂ ਔਰਤਾਂ ਨੇ ਉਹ ਦਲਿਤ ਵਰਗ ਦੀਆਂ ਹੈਗੀਆਂ ਨੇ ਜਿਹੜੀਆਂ ਸਤਿਕਾਰ ਯੋਜਨਾ ਸਕੀਮ ਦਾ ਲਾਭ ਲੈ ਰਹੀਆਂ ਨੇ। ਜੇ ਵਿੱਤ ਦੇ ਆਧਾਰ ਤੇ ਥੋੜ੍ਹਾ ਜਿਹਾ ਪਵਨ ਜੀ
1: ਜੀ
0: ਮੈਂ ਗੱਲ ਕਰਾਂ ਤੇ ਇਹ ਸਰਕਾਰ ਦੇ ਜੇ ਖਰਚਿਆਂ ਦੀ ਗੱਲ ਕਰੀਏ, ਥੋੜ੍ਹੀ ਜਿਹੀ ਖਰਚੇ ਲਗਾਤਾਰ ਵੱਧਦੇ ਹੀ ਜਾ ਰਹੇ ਨੇ ਇਹਨਾਂ ਸਕੀਮਾਂ ਨਾਲ। ਸਾਲਾਨਾ ਖਰਚਾ ਇਸ ਯੋਜਨਾ ਤੇ ਜੇ ਸਰਕਾਰ ਦਾ ਆਵੇਗਾ 10,492 ਕਰੋੜ ਰੁਪਇਆ ਆਵੇਗਾ। ਜੇ ਪ੍ਰਤੀ ਮਹੀਨੇ ਦੀ ਗੱਲ ਕਰੀਏ ਤਾਂ ਸਰਕਾਰ ਨੂੰ 874.40 ਕਰੋੜ ਰੁਪਏ ਖਰਚ ਕਰਨੇ ਪੈਣਗੇ।
1: ਜੀ
0: ਤੇ ਪਵਨ ਜੀ ਇੱਕ ਇਹਨਾਂ ਨੇ ਹੋਰ ਨਾਲ ਔਸਤਨ ਪ੍ਰਤੀਦਿਨ ਦਾ ਵੀ ਦਿੱਤਾ ਹੈ, ਜੇ ਪ੍ਰਤੀਦਿਨ ਦੀ ਗੱਲ ਕਰੀਏ ਤਾਂ 28.74 ਕਰੋੜ ਰੁਪਏ ਜਿਹੜੇ ਪੰਜਾਬ ਸਰਕਾਰ ਦੁਆਰਾ ਮਹਿਲਾਵਾਂ ਨੂੰ ਦਿੱਤੇ ਜਾਣਗੇ।
1: ਜੀ ਮੈਂ ਗੱਲ ਕਰਾਂ ਮਹਾਵੀਰ ਜੀ, ਦੈਨਿਕ ਜਾਗਰਣ ਦੇ ਇੱਕ ਸਫ਼ੇ ਦੀ ਅਤੇ ਉਸ ਮੈਂ ਸੁਰਖੀ ਸ਼ਾਮਿਲ ਕਰਨਾ ਚਾਹੂੰਗਾ, ਤਸਵੀਰ ਸਹਿਤ ਸੁਰਖੀ, ਜਿਸ ਦੇ ਵਿੱਚ ਜਿਹੜੇ ਬਹੁਤ ਸਾਰੇ ਜਿਹੜੇ ਪੈਦਲ ਜਾਣ ਵਾਲੇ ਜਾਂ ਫਿਰ ਐਕਟਿਵਾ ਸਕੂਟੀਆਂ ਜਾਣ ਵਾਲੇ ਉਹ ਮੀਂਹ ਦੇ ਵਿੱਚ ਜਿਹੜੇ ਫਸੇ ਹੋਏ ਨਜ਼ਰ ਆ ਰਹੇ ਨੇ ਅਤੇ ਸੁਰਖੀ ਬਣੀ ਹੈ ਜੀ। ਇਹ ਚੰਡੀਗੜ੍ਹ ਮੋਹਾਲੀ ਮੇਂ ਭਾਰੀ ਵਰਖਾ, ਸੜਕੋਂ ਪਰ ਜਮਾਂ 3 ਫਿਟ ਪਾਣੀ ਮੇਂ ਫਸੇ ਵਾਹਨ, 72 ਮਿਲੀਮੀਟਰ ਵਰਖਾ ਹੋਈ ਟ੍ਰਾਈ ਸਿਟੀ ਮੇਂ, ਯਹ ਇਸ ਸੀਜ਼ਨ ਮੇਂ ਸਭਸੇ ਅਧਿਕ। ਸੋ ਤਸਵੀਰ ਸਹਿਤ ਸੁਰਖੀ ਇਸ ਨੂੰ ਦੈਨਿਕ ਜਾਗਰਣ ਨੇ ਸਾਥੀਓ ਆਪਣੇ ਇਸ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ।
0: ਹਾਂ ਜੀ ਪਵਨ, ਆਪਾਂ ਪਿਛਲੇ ਕਾਫ਼ੀ ਦਿਨਾਂ ਤੋਂ ਇਸ ਗੱਲ ਦੀ ਆਪਣੀਆਂ ਖ਼ਬਰਾਂ ਰਾਹੀਂ ਵਾਰ ਵਾਰ ਆਪਦੇ ਦੋਸਤਾਂ ਨੂੰ ਦੱਸ ਰਹੇ ਸੀ ਕਿ ਯੈਲੋ ਅਲਰਟ ਕੀਤਾ ਗਿਆ ਮੌਸਮ ਵਿਭਾਗ ਵੱਲੋਂ, ਵੱਧ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਜਾ ਰਹੀ ਸੀ। ਅਤੇ ਨਾਲ ਦੀ ਨਾਲ ਮੇਰੇ ਕੋਲ ਜਿਹੜੀ ਅਗਲੀ ਖ਼ਬਰ ਹੈ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ 'ਤੇ ਹੀ ਹੈ। ਬਾਬਾ ਫਰੀਦ ਯੂਨੀਵਰਸਿਟੀ ਵੱਲੋਂ 200 ਤੋਂ ਵੱਧ ਮੁਲਾਜ਼ਮ ਹੈ ਜਿਹੜੇ ਮੁਅੱਤਲ ਕਰ ਦਿੱਤੇ ਗਏ ਨੇ। ਇੱਥੇ ਦੱਸਣਯੋਗ ਗੱਲ ਹੈ ਪਵਨ ਜੀ ਇਹ ਆ ਕਿ ਹੁਣ ਪੰਜਾਬ ਸਰਕਾਰ ਨੇ IAS ਅਧਿਕਾਰੀ ਮਨਜੀਤ ਸਿੰਘ ਬਰਾੜ ਨੂੰ ਯੂਨੀਵਰਸਿਟੀ ਦਾ ਕਾਰਜਕਾਰੀ ਵਾਈਸ ਚਾਂਸਲਰ ਲਾ ਦਿੱਤਾ। ਤਾਂ ਇਹ ਗੱਲ ਜਿਹੜੀ ਸ਼ੁਰੂ ਹੋਈ, ਜੇ ਮੈਂ ਥੋੜ੍ਹਾ ਜਿਹਾ ਪਿੱਛੇ ਜਾਵਾਂ ਪਵਨ ਜੀ, ਤਾਂ ਜਿਹੜੇ ਫਾਰਮੇਸੀ ਅਫਸਰਾਂ ਦੀ ਭਰਤੀ ਕੀਤੀ ਸੀ ਤਾਂ ਉਸ ਭਰਤੀ ਦੇ ਸਮੇਂ ਉਹ ਪੇਪਰ ਲੀਕ ਦਾ ਮਾਮਲਾ ਜਾਂ ਉਸ ਪੇਪਰ ਨੂੰ ਮੌਕੇ ਤੇ ਜਿਹੜੇ ਅਫਸਰ ਉਸ ਨੂੰ ਨਕਲ ਮਰਵਾ ਰਹੇ ਸੀ
1: ਜੀ,
0: ਤਾਂ ਉਸ ਸਮੇਂ ਇਹ ਮਾਮਲਾ ਭਖਿਆ ਸੀ ਤੇ ਜਿਹੜੀਆਂ ਇਹਦੀਆਂ ਤੰਦਾਂ ਨੇ ਉਹ ਖੁੱਲਦੀਆਂ ਖੁੱਲਦੀਆਂ ਖੁੱਲਦੀਆਂ ਹੁਣ ਵੱਧਦਾ ਹੀ ਜਾ ਰਿਹਾ। ਤਾਂ ਇਸ ਦੇ ਵਿੱਚ ਕਾਫੀ ਰਸੂਖਦਾਰ ਰਸੂਖਵਾਨਾਂ ਦੇ ਸ਼ਹਿਰ ਦੇ ਜਾਂ ਹੋਰ ਸਾਡੇ ਵੱਡੇ ਲੀਡਰਾਂ ਦੇ ਜਿਹੜੇ ਨਾਂ ਨੇ ਉਹ ਵੀ ਆਉਣ ਦੀ ਸੰਭਾਵਨਾ ਹੈ।
1: ਬਿਲਕੁਲ,
0: ਨਿਯੁਕਤੀ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਯੂਨੀਵਰਸਿਟੀ ਨੇ ਕਾਰਵਾਈ ਕੀਤੀ ਹੈ, 200 ਤੋਂ ਵੱਧ ਤਾਂ ਜਿਹੜੇ ਮੁਲਾਜ਼ਮ ਨੇ ਉਹ ਮੁਅੱਤਲ ਕਰ ਦਿੱਤੇ ਨੇ ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਹੋਰ ਵੀ ਹਜੇ ਇਸ ਦੇ ਵਿੱਚ ਮੁਲਾਜ਼ਮਾਂ ਦੇ ਨਾਮ ਆ ਸਕਦੇ ਨੇ
1: ਜੀ। ਚਲਦੇ ਚਲਦੇ ਮਹਾਵੀਰ ਜੀ, ਮੈਂ ਦੈਨਿਕ ਜਾਗਰਣ ਸਫ਼ੇ ਦੀ ਮੈਂ ਗੱਲ ਕਰੂੰਗਾ ਜਿਹੜਾ ਲੋਕਲ ਸਫ਼ਾ ਹੈ, ਜੇ ਸੁਰਖੀ ਲੈਣਾ ਚਾਹੂੰਗਾ ਬਠਿੰਡਾ ਤੋਂ ਜੀ। ਨਿਰਮਾਣ ਕੇ ਪੌਣੇ 2 ਸਾਲ ਬਾਅਦ ਫੰਡ ਕਾ ਅੰਧੇਰਾ ਛਟਾ, ਅਬ ਲਾਈਟੋ ਮੇਂ ਜਗਮਗ ਹੋਗੀ ਰਿੰਗ ਰੋਡ। ਸੋ ਕਾਫ਼ੀ ਸਮੇਂ ਤੋਂ ਬਾਦਲ ਜਿਹੜਾ ਰਿੰਗ ਰੋਡ ਸੀ ਉਹਦੇ ਵਿੱਚ ਜਿਹੜੀਆਂ ਸੜਕਾਂ ਬਣ ਗਈਆਂ ਸੀ ਪਰ ਲਾਈਟਾਂ ਦੀ ਕਮੀ ਸੀ, ਸੋ ਜੀ ਹੁਣ ਜਿਹੜਾ ਹੈ ਉਹਦੇ ਵਿੱਚ ਜਿਹੜਾ ਜਗਮਗ ਹੋਈ ਜਿਹੜੀਆਂ ਲਾਈਟਾਂ ਹੈ ਉਹ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਜੀ। ਖੋਜ ਸੁਰਖੀ ਲੈਣਾ ਚਾਹੂੰਗਾ ਚਲਦੇ ਚਲਦੇ ਬਰੇਟਾ ਤੋਂ ਜੀ। ਗੋਦਾਮ ਮੇਂ ਆਗ ਲੱਗਣੇ ਸੇ ਇਲੈਕਟ੍ਰੋਨਿਕ ਉਪਕਰਨ ਜਲੇ, ਇਹ ਵੀ ਤਸਵੀਰ ਸੇ ਸੁਰਖੀ ਇਸ ਨੂੰ ਬਠਿੰਡਾ ਜਾਗਰਣ ਨੇ ਆਪਣੇ ਇਸ ਮੁੱਖ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ
0: ਜੀ। ਪਵਨ ਜੀ ਮੈਂ ਵੀ ਜਾਂਦਾ ਜਾਂਦਾ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ। ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਇਹਨਾਂ ਦੀ 5 ਸਤੰਬਰ ਤੋਂ ਆਗਾਜ਼ ਆਪਣੇ ਬਠਿੰਡਾ ਤੋਂ ਸ਼੍ਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕਰਨਗੇ ਅਤੇ ਸਾਡਾ ਜਿਹੜਾ ਸਟੇਡੀਅਮ ਹੈ ਬਹੁਮੰਤਵੀ ਸਟੇਡੀਅਮ ਇੱਥੋਂ ਆਗਾਜ਼ ਸ਼ੁਰੂ ਕੀਤਾ ਜਾਵੇਗਾ ਜੀ 5 ਸਤੰਬਰ ਨੂੰ ਖੇਡਾਂ ਵਤਨ ਪੰਜਾਬ ਦੀਆਂ।
1: ਬਹੁਤ ਬਹੁਤ ਸ਼ੁਕਰੀਆ ਮਹਾਵੀਰ ਜੀ, ਕਿਉਂਕਿ ਇੱਕ ਜਿਹੜਾ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਕਿ ਇਹ ਅਸੀਂ ਇਸ ਨੂੰ ਅਖਬਾਰੀ ਸੁਰਖੀਆਂ ਨੂੰ ਇੱਥੇ ਵਿਰਾਮ ਦਈਏ। ਬਹੁਤ ਬਹੁਤ ਧੰਨਵਾਦ ਤੁਹਾਡਾ ਅਖਬਾਰੀ ਸੁਰਖੀਆਂ ਲੈ ਕੇ ਤੁਸੀਂ ਸਟੂਡੀਓ ਵਿੱਚ ਆਏ
0: ਜੀ। ਥੈਂਕ ਯੂ
1: ਜੀ ਸਾਥੀਓ, ਪ੍ਰੋਗਰਾਮ ਪਹੁੰਚਾਉਣ ਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੂੰਗਾ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 8 ਵਜੇ ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੇ ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਬੇਟਾ ਮੈਂ ਕੱਲ ਆਪਣੇ ਭਤੀਜੇ ਕੇ ਘਰ ਹੋਕੇ ਆਇਆ, ਮੈਂ ਦੇਖ ਕਰ ਹੈਰਾਨ ਰਹਿ ਗਿਆ ਕਿ ਵੋ ਲੋਗ ਦਿਨ ਭਰ ਏਸੀ ਚਲਾਤੇ ਹੈ, ਰੋਜ਼ ਵਾਸ਼ਿੰਗ ਮਸ਼ੀਨ ਚਲਾਤੇ ਹੈ, ਘਰ ਮੇ ਦੋ ਦੋ ਫ੍ਰਿਜ ਹੈ, ਫਿਰ ਵੀ ਉਸਕਾ ਬਿਜਲੀ ਬਿੱਲ ਪਤਾ ਹੈ ਕਿਤਨਾ ਆਤਾ ਹੈ? ਜ਼ੀਰੋ। ਮੈਨੇ ਪੂਛਾ ਤੋ ਭਤੀਜਾ ਬੋਲਾ, ਚਾਚਾ ਜੀ ਸਬ ਉਪਰ ਵਾਲੇ ਕੀ ਦਯਾ ਹੈ, ਮਤਲਬ ਸੋਲਰ ਪੈਨਲ ਕੀ? ਮੈਨੇ ਸੋਚਾ ਅਬ ਤੋ ਲਗਵਾਨਾ ਹੀ ਪੜੇਗਾ।
2: ਪੀ ਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨੇ ਕੇ ਲੀਏ ਰਜਿਸਟਰ ਕਰੇ PM Surya Ghar.gov.in ਪਰ।
3: ਹਰ ਘਰ ਸੂਰਿਆ ਘਰ।
4: नमस्कार, आकाशवाणी से समाचार प्रभात के साथ मैं फरहत नाज। सरकार ने घरेलू पाइपलाइन गैस

ਹੁਣੇ ਤੁਸੀਂ ਸੁਣਿਆ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ ਇਹ ਗੀਤ। ਆਓ ਸੁਣਦੇ ਹਾਂ ਹਾਕਮ ਸੂਫੀ ਦਾ ਗਾਇਆ ਇਹ ਗੀਤ।

ਹੁਣੇ ਤੁਸੀਂ ਸੁਣਿਆ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ, ਜਿਸ ਨੂੰ ਸੰਗੀਤਬੱਧ ਕੀਤਾ ਸੀ ਅਤੁਲ ਸ਼ਰਮਾ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਹੁਣੇ ਤੁਸੀਂ ਸੁਣਿਆ ਬਲਕਾਰ ਸਿੱਧੂ ਦੀ ਆਵਾਜ਼ 'ਚ ਇਹ ਗੀਤ। ਗੀਤ ਰਚਨਾ ਕਿਰਪਾਲ ਮਾਹਨਾ ਦੀ ਅਤੇ ਸੰਗੀਤ ਸੀ ਲਾਲ ਕਮਲ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਮਨਮੋਹਨ ਵਾਰਸ ਦੀ ਆਵਾਜ਼ 'ਚ ਇਹ ਗੀਤ।

ਹੁਣੇ ਤੁਸੀਂ ਸੁਣਿਆ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਇਹ ਗੀਤ, ਜਿਸ ਦੀ ਗੀਤ ਰਚਨਾ ਕੀਤੀ ਦੇਬੀ ਮਖਸੂਸਪੁਰੀ ਨੇ ਅਤੇ ਸੰਗੀਤ ਕਮਲ ਦਾ। ਆਓ ਸੁਣਦੇ ਹਾਂ ਜਸਬੀਰ ਜੱਸੀ ਦੀ ਆਵਾਜ਼ 'ਚ ਇਹ ਗੀਤ।

ਇਹ ਸੀ ਜਸਵੀਰ ਜੱਸੀ ਦੀ ਆਵਾਜ਼ 'ਚ ਗੀਤ, ਜਿਸ ਨੂੰ ਰਚਿਆ ਅਤੇ ਸੰਗੀਤਬੱਧ ਕੀਤਾ ਸ਼ਾਮ ਪਟੇਜਾ ਨੇ। ਸਟੂਡੀਓ ਦੀ ਘੜੀ 'ਤੇ ਵਕਤ 10:35 ਅਤੇ 24 ਸਕਿੰਟ ਦਾ ਹੋ ਰਿਹਾ। ਆਓ ਸੁਣਦੇ ਹਾਂ ਪ੍ਰੋਗਰਾਮ ਗੀਤ ਪਿਟਾਰਾ ਦਾ ਅਗਲਾ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਜੋਗਿੰਦਰ ਸਿੰਘ ਰਫੀ ਵੱਲੋਂ ਗਾਇਆ ਇਹ ਗੀਤ। ਗੀਤ ਰਚਨਾ ਹਰਨੇਕ ਸਿੰਘ ਨੇਕ ਤੇ ਸੰਗੀਤਬੱਧ ਕੀਤਾ ਵੇਦ ਸਿੰਘ ਸੇਠੀ ਨੇ। ਆਓ ਸੁਣਦੇ ਹਾਂ ਰਜਿੰਦਰ ਅਤੇ ਨੀਨਾ ਮਹਿਤਾ ਦੀਆਂ ਆਵਾਜ਼ਾਂ 'ਚ ਇਹ ਗੀਤ।

ਹੁਣੇ ਤੁਸੀਂ ਸੁਣਿਆ ਰਜਿੰਦਰ ਅਤੇ ਨੀਨਾ ਮਹਿਤਾ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ। ਗੀਤ ਰਚਨਾ ਜੋਗਾ ਸਿੰਘ ਅਤੇ ਸੰਗੀਤ ਸੀ ਸੁਰਿੰਦਰ ਸਿੰਘ ਦਾ। ਆਓ ਸੁਣਦਿਆਂ ਸੁਮਨ ਭੱਟੀ ਦੀ ਆਵਾਜ਼ 'ਚ ਇਹ ਗੀਤ।

ਹੁਣੇ ਤੁਸੀਂ ਸੁਣਿਆ ਸੁਮਨ ਪੱਟੀ ਦੀ ਆਵਾਜ਼ 'ਚ ਇਹ ਗੀਤ। ਆਓ ਸੁਣਦੇ ਹਾਂ ਸੁਰਿੰਦਰ ਸੇਠੀ ਅਤੇ ਸੁਰਿੰਦਰ ਪੁਰਬਾ ਦੀ ਆਵਾਜ਼ 'ਚ ਇਹ ਗੀਤ।

ਸੁਰਿੰਦਰ ਸੇਠੀ ਤੇ ਸੁਰਿੰਦਰ ਪੁਰਬਾ ਦੀਆਂ ਆਵਾਜ਼ਾਂ 'ਚ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਅਖੀਰ 'ਚ ਸੁਣਦਿਆਂ ਸਰਦੂਲ ਸਿਕੰਦਰ ਵੱਲੋਂ ਗਾਏ ਇਸ ਗੀਤ ਨੂੰ, ਜਿਸ ਨੂੰ ਲਿਖਿਆ ਦੇਵੇਂਦਰ ਖੰਨੇਵਾਲਾ ਤੇ ਸੰਗੀਤ ਚਰਨਜੀਤ ਅਹੂਜਾ ਦਾ।

ਸਰਦੂਲ ਸਿਕੰਦਰ ਵੱਲੋਂ ਗਾਏ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਇੱਥੇ ਮੁੱਕਦਾ ਹੈ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਰਿਲੇਅ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 10:59 'ਤੇ 45 ਸਕਿੰਟ ਦਾ ਹੋ ਰਿਹਾ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦੇ ਦਿੱਲੀ ਤੋਂ ਪ੍ਰਸਾਰਣ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਤੇ ਘੜੀ ਤੇ ਸਮਾਂ ਹੋਇਆ 11:59:33 ਦਾ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਵਿੱਚ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜੋਤੀ। ਮੇਰੇ ਵੱਲੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸ਼ੁਰੂ ਕਰਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 18 ਅਗਸਤ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ। प्रोग्राम दी वाचक रहूंगी मैं यानी के ममता अरोड़ा। प्रोग्राम दे निर्माता ते निर्देशक बलजीत शर्मा। ता फिर सुनना ना भूलना, मिति 18 अगस्त, दिन मंगलवार, शाम 5:30 बजे, प्रोग्राम हर अकाल उस्तत।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੈ 12:30 ਤੇ 19 ਸਕਿੰਟ ਤੇ ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦਾ
1: ਪ੍ਰੋਗਰਾਮ ਘਰ ਪਰਿਵਾਰ
0: ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਅਤੇ ਮੇਰੇ ਵੱਲੋਂ ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਅਤੇ ਮੇਰੀਆਂ ਪਿਆਰੀਆਂ ਭੈਣਾਂ ਨੂੰ ਨਮਸਕਾਰ। ਉਮੀਦ ਹੈ ਕਿ ਮੇਰੀਆਂ ਸਾਰੀਆਂ ਭੈਣਾਂ ਰਾਜੀ ਖੁਸ਼ੀ ਹੋਣਗੀਆਂ ਅਤੇ ਕੰਮਾਂ ਵਿੱਚ ਰੁੱਝੀਆਂ ਹੋਣ ਦੇ ਨਾਲ ਨਾਲ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ ਆਨੰਦ ਮਾਣ ਰਹੀਆਂ ਹੋਣਗੀਆਂ। ਅਤੇ ਅੱਜ ਸਾਡੀਆਂ ਭੈਣਾਂ ਸਾਨੂੰ ਫੋਨ ਕਾਲ ਕਰ ਸਕਦੀਆਂ ਨੇ 0164-2240-331 ਨੰਬਰ 'ਤੇ ਅਤੇ ਸਾਡੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੀਆਂ ਨੇ। ਅਤੇ ਜਿਵੇਂ ਕਿ ਹੁਣ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਅਤੇ ਮੌਸਮ ਵਿੱਚ ਤਬਦੀਲੀ ਆਉਣ ਕਰਕੇ ਜਿੱਥੇ ਗਰਮੀ ਤੋਂ ਸਾਨੂੰ ਥੋੜ੍ਹੀ ਰਾਹਤ ਮਿਲੀ ਹੈ ਅਤੇ ਹਵਾ ਵਿੱਚ ਨਮੀ ਦੀ ਮਾਤਰਾ ਵੀ ਵਧੀ ਹੈ, ਇਸ ਨਾਲ ਸਾਡੇ ਰਸੋਈ ਵਿੱਚ ਪਏ ਜਿਹੜੇ ਮਸਾਲੇ ਨੇ ਉਹਨਾਂ ਮਸਾਲਿਆਂ ਵਿੱਚ ਗੰਢਾਂ ਪੈ ਜਾਂਦੀਆਂ ਨੇ ਅਤੇ ਇਸ ਨਾਲ ਮਸਾਲਿਆਂ ਦੀ ਜਿਹੜੀ ਖੁਸ਼ਬੂ ਹੈ ਉਹ ਘੱਟ ਜਾਂਦੀ ਹੈ ਅਤੇ ਉਹਨਾਂ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ। ਅਤੇ ਜਿੰਨਾ ਚਿਰ ਸਾਨੂੰ ਭੈਣਾਂ ਕੌਲ ਮਿਲਾਉਂਦੀਆਂ ਨੇ 0164-2240-331 ਨੰਬਰ 'ਤੇ ਅਤੇ ਉਦੋਂ ਤੱਕ ਸੁਣ ਲੈਂਦੇ ਹਾਂ ਇੱਕ ਗੀਤ।

0: जी प्रोग्राम चल रहा है घर परिवार, तो साढ़े नाल पहली भैन जुड़ी है 0164-2240-331 नंबर मिला के। हैलो हैलो हैलो लगता है जी इन्हां नाल साडा संपर्क टुट गया है, ते उदों तक सुन लैने आ कुछ संदेश।
1: ਉਨੀ ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121-94175-57848 ਅਤੇ 98720-65150।
2: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
3: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ, ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
2: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
4: ਟੋਲ ਫ੍ਰੀ ਨੰਬਰ 1-800-420-2233।
5: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
0: जी भैनो, जिवें कि बरसात विच साडे कपड़िया नूं ही धुप्प दी लोड नहीं हुंदी, साडे मसालिया नूं वी सुक्की थां दी लोड पैंदी है। इन्हां मसालिया नूं नमी तों बचाओ, नहीं तां फिर सब्जी विच तड़का नहीं होवेगा, मसाले दा कोई तड़का नहीं रहेगा। ਤੇ ਜਿਵੇਂ ਕਿ ਸਿਲਣ ਤੋਂ ਬਚਾਉਣ ਲਈ ਮਸਾਲਿਆਂ ਨੂੰ ਸਾਨੂੰ ਏਅਰ ਟਾਈਟ ਡੱਬਿਆਂ ਵਿੱਚ ਰੱਖਣਾ ਚਾਹੀਦਾ ਹੈ, ਤੇ ਮਸਾਲਿਆਂ ਨੂੰ ਕੱਢਣ ਦੇ ਲਈ ਸਾਫ਼ ਚਮਚ ਦੀ ਵਰਤੋਂ ਕਰਨੀ ਚਾਹੀਦੀ ਹੈ, ਤੇ ਸਾਨੂੰ ਮਸਾਲਿਆਂ ਨੂੰ ਗੈਸ, ਭਾਫ਼ ਤੇ ਆਪਣੇ ਪਾਣੀ ਵਾਲੇ ਸ਼ੈਂਕ ਤੋਂ ਦੂਰ ਰੱਖਣਾ ਚਾਹੀਦਾ ਹੈ, ਤੇ ਸਾਨੂੰ ਬਹੁਤੀ ਮਾਤਰਾ ਵਿੱਚ ਮਸਾਲੇ ਇਕੱਠੇ ਕਰਨ ਦੀ ਬਜਾਏ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਮਸਾਲੇ ਲੈਣੇ ਵਧੀਆ ਹੁੰਦਾ ਹੈ, ਤੇ ਜੇ ਸੰਭਵ ਹੋ ਸਕੇ ਤਾਂ ਮਸਾਲਿਆਂ ਨੂੰ ਲੋੜ ਅਨੁਸਾਰ ਘਰੇ ਪੀਸਣਾ ਹੀ ਚੰਗਾ ਹੁੰਦਾ ਹੈ। ਤੇ ਹੁਣ ਸੁਣ ਲੈਂਦੇ ਹਾਂ ਇੱਕ ਗੀਤ।

0: ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਸਾਡੇ ਨਾਲ ਅਗਲੀ ਭੈਣ ਜੁੜੀ ਹੈ, ਕਰਦੇ ਇਹਨਾਂ ਨਾਲ ਗੱਲ। ਹੈਲੋ ਹੈਲੋ ਹੈਲੋ
1: ਹੈਲੋ,
0: ਹਾਂਜੀ ਨਮਸਕਾਰ ਜੀ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੁਸੀਂ?
1: ਮੈਂ ਸਰਬਜੀਤ ਬੋਲਦੀ ਹਾਂ ਮੈਡਮ, ਬਠਿੰਡੇ ਤੋਂ।
0: ਸਰਬਜੀਤ ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਮੈਡਮ।
0: ਹਾਂਜੀ, ਤੇ ਮੈਮ ਅੱਜ ਫਿਰ ਮਾਫੀ ਚਾਹਾਂਗੀ, ਅੱਜ ਫਿਰ ਸਾਡੇ ਨਾਲ ਕੀ ਗੱਲ ਸਾਂਝੀ ਕਰਨਾ ਚਾਹੋਗੇ ਤੁਸੀਂ?
1: ਮੈਡਮ, ਮੈਂ ਆਹੀ ਚਾਹੁੰਦੀ ਸੀ, ਜਿਹੜਾ ਆਪਾਂ ਧਨੀਆ ਘਰੇ ਪੀਸਦੇ ਆ ਨਾ।
0: ਹਾਂਜੀ,
1: ਮੈਂ ਤਾਂ ਘਰੇ ਪੀਸਦੀ ਨਾ, ਵਿੱਚ ਲੌਂਗ ਪਾ ਲੈਂਦੀ ਹਾਂ, ਇਲਾਇਚੀਆਂ ਪਾ ਲੈਂਦੀ ਹਾਂ, ਤੇ ਮਗਾਂ ਪਾ ਦਿੰਦੀ ਹਾਂ, ਜੀਰਾ ਪਾ ਦਿੰਦੀ ਹਾਂ।
0: ਹਾਂਜੀ
1: ਉਹਦੀਆਂ ਗੰਢਾਂ ਹੀ ਆਵਾਜ਼ਾਂ ਹੁੰਦੀਆਂ ਨਾ,
0: ਹਾਂਜੀ ਹਾਂਜੀ।
1: ਉਹਦੇ ਵਿੱਚ ਨਾ ਲਸਣ ਪਾਵੇ ਜਾਂ ਲੌਂਗ ਸੁੱਟਦੇ ਉਹ ਵੀ ਸਾਫ ਤੇ।
0: ਅੱਛਾ ਜੀ, ਤੁਸੀਂ
1: ਤੇ ਜਿਹੜੀਆਂ ਮਿਰਚਾਂ ਮੈਂ ਘਰੇ ਪੀਸਦੀ ਨੀ, ਵੈਸੇ ਸਾਰੇ ਸਬਜ਼ੀਆਂ ਮਿਰਚਾਂ ਪੀਸਦੇ ਆਪਾਂ,
0: ਹਾਂਜੀ,
1: ਤੇ ਉਹਦੇ ਵਿੱਚ ਚਮਚਾ ਨਾ ਨਮਕ ਦਾ ਪਾ ਦੇ ਜਾਂ ਕੜਛੀ ਪਾ ਦੋ ਨਮਕ ਦੀ, ਫਿਰ ਕਦੇ ਕੀੜਾ ਨੀ ਪੈਂਦਾ ਉਹ ਚ।
0: ਅੱਛਾ ਜੀ, ਤੁਸੀਂ ਸਾਡੇ ਨਾਲ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ, ਤੇ ਸਾਨੂੰ ਵੀ ਘਰੇ ਹੀ ਮਸਾਲੇ ਪੀਸ ਕੇ ਫੇਰ ਹੀ ਵਰਤਣੇ ਚਾਹੀਦੇ ਆ, ਫਿਰ ਉਹਨਾਂ ਦਾ ਸਵਾਦ ਹੋਰ ਵੀ ਦੁੱਗਣਾ ਹੋ ਜਾਂਦਾ ਹੈ।
1: ਹਾਂਜੀ ਮੈਡਮ, ਮੈਂ ਘਰੇ ਹੀ ਪੀਸਦੀ ਹਾਂ ਮਸਾਲੇ, ਜਿਵੇਂ ਧਨੀਆ 2 ਕਿਲੋ ਲਿਆ ਜਾਂਦਾ, ਇਕੱਠਾ ਲਿਆ ਜਾਂਦਾ, ਸਾਰੀਆਂ ਸਮਾਨ ਪਾਉਂਦਾ ਤੇ ਗਰਮ ਮਸਾਲਾ ਪੈ ਜਾਂਦਾ ਵਿੱਚ।
0: ਹਾਂਜੀ ਹਾਂਜੀ,
1: ਪਹਿਲਾਂ ਧੁੱਪ ਲਵਾ ਕੇ ਸਵਾਰ ਕੇ ਚੁੱਕ ਕੇ ਵਧੀਆ ਅੱਖਾਂ ਨਾਲ ਦੇਖ ਕੇ ਸਵਾਰ ਕੇ ਆਪਦੇ ਤਸੱਲੀ ਨਾਲ ਪੀਸਦੀ ਹੁੰਦੀ ਹਾਂ ਮੈਂ ਤਾਂ।
0: ਫਿਰ ਉਹਦੇ ਨਾਲ ਤਸੱਲੀ ਹੋ ਜਾਂਦੀ ਹੈ ਕਿ ਅਸੀਂ ਘਰੇ ਪੀਸਿਆ ਤੇ ਇਹਦੇ 'ਚ ਕੋਈ ਮਿਲਾਵਟ ਨਹੀਂ ਹੋਏਗੀ।
1: ਹਾਂਜੀ ਉਹੀ ਤਾਂ ਹੈਗਾ, ਤੇ ਜੇ ਮਿਰਚਾਂ ਪੀਸਦੀ ਹਾਂ ਮੈਡਮ, ਮਿਰਚਾਂ ਹੀ ਨਾ ਪਹਿਲੇ ਵਿੱਚ ਕੀੜਾ ਪੈ ਜਾਂਦਾ, ਜਦੋਂ ਮੈਂ ਮਿਰਚਾਂ 1/2 ਕਿਲੋ ਪੀਸਿਆ ਨਾ,
0: ਹਾਂਜੀ,
1: ਵਿੱਚ ਕੜਛੀ ਨਮਕ ਵੀ ਲਾ ਦਿੰਦੀ ਹਾਂ, ਫਿਰ ਵਰਤਮਾਨ 'ਚ ਭੋਲੇ ਕੱਚੇ ਵਰਤਮਾਨ ਹੁੰਦੇ ਮੇਰੇ ਕੋਲੇ।
0: ਠੀਕ ਹੈ ਜੀ, ਤੁਸੀਂ ਸਾਡੀਆਂ ਭੈਣਾਂ ਨੂੰ ਬਹੁਤ ਹੀ ਵਧੀਆ ਸੁਝਾਅ ਦਿੱਤਾ, ਤੇ ਉਹ ਵੀ ਆਪਣੇ ਜੀਵਨ ਵਿੱਚ ਅਪਣਾਉਣਗੀਆਂ ਇਹ ਤਰੀਕੇ ਰਸੋਈ ਦੇ ਵਿੱਚ। ਹਾਂਜੀ ਠੀਕ ਹੈ ਜੀ,
1: ਵਧੀਆ ਰਹਿੰਦੀ ਹੈ।
0: ਹਾਂਜੀ, ਤੇ ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਮੈਡਮ।
0: ਹਾਂਜੀ।

ਅਸ਼ਵਨੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਮਹਿਮਾਨ ਹੋਣਗੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਸਰਦਾਰ ਜਤਿੰਦਰ ਸਿੰਘ ਭੱਲਾ। ਉਹਨਾਂ ਨਾਲ ਗੱਲਬਾਤ ਕਰਨਗੇ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ।

ਜਿਹੜੇ ਵੀ ਸਰੋਤੇ ਆਏ ਹੋਏ ਮਹਿਮਾਨ ਨਾਲ ਕੋਈ ਮੁਸ਼ਕਿਲ ਜਾਂ ਫਿਰ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਨੇ ਤਾਂ ਉਹ 0164-2240-331 ਨੰਬਰ ਤੇ ਡਾਇਲ ਕਰ ਸਕਦੇ ਨੇ। ਸੁਣਨਾ ਜ਼ਰੂਰ 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਹਫ਼ਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या, हर मेहमान होता कंफर्टेबल। तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
1: प्रोग्राम घर परिवार दे विच अगली भैन साडे नाल शामिल हुई है, करदे हैं इन्हां नाल गल। हैलो
2: हैलो, सत श्री अकाल मैम।
1: सत श्री अकाल जी, कौन गल कर रहे हो?
2: मैम नरवाना रोड दशमेश नगर तो रानी बोल रही हूं जी। मैं
1: रानी जी, तुहाडा प्रोग्राम घर परिवार दे विच बहुत बहुत स्वागत है।
2: थैंक यू, तुहाडी पेशकारी बहुत वधिया लग रही है मैनू।
1: धन्यवाद जी।
2: हाँ ते मैम, जिवें आपां मसालियां दी गल कर रहे हैं ना।
1: हाँ जी,
2: ਤੇ ਜੇ ਆਪਾਂ ਵੀ ਜਿਵੇਂ ਹੁਣ ਆਪਾਂ ਚਲੋ ਪੀਸਦੇ ਆ, ਪੀਸ ਕੇ ਆਪਾਂ ਟਾਈਟ ਬੰਦ ਡੱਬਿਆਂ ਚ ਰੱਖ ਲੈਣੇ ਆ ਨਾ।
1: ਹਾਂਜੀ,
2: ਡਾਇਰੈਕਟਲੀ ਡੱਬਿਆਂ ਚੋਂ ਨਾ ਕੱਢੋ, ਵੀ ਜਿਵੇਂ ਆਪਾਂ ਲੂਣ ਦਾਨੀ ਰੱਖੀ ਹੁੰਦੀ ਹੈ ਨਾ।
1: ਹਾਂਜੀ ਹਾਂਜੀ,
2: ਤੇ ਉਹ ਚ ਥੋੜਾ ਥੋੜਾ ਵੀ ਜਿਵੇਂ ਦੋ ਦੋ ਤਿੰਨ ਤਿੰਨ ਦਿਨਾਂ ਦਾ ਉਹ ਪਾ ਦਈਏ ਆਪਾਂ, ਹਨਾ ਥੋੜਾ ਜਾ।
1: ਹਾਂਜੀ ਹਾਂਜੀ,
2: ਵੀ ਉਹ ਨਾਲੇ ਤਾਂ ਛਿੱਲ ਤੋਂ ਬਚੂਗਾ।
1: ਹਾਂਜੀ,
2: ਤੇ ਨਾਲੇ ਵੀ ਉਹ ਵੀ ਓਨਾ ਹੀ ਯੂਜ਼ ਹੋ ਜੂਗਾ ਵੀ ਜਿੰਨਾ ਆਪਾਂ ਦੋ ਚਾਰ ਦਿਨਾਂ ਚ।
1: ਹਾਂ, ਜਿੰਨਾ ਕ ਆਪਾਂ
2: ਬਾਅਦ ਨਾ ਹੁੰਦਾ ਗਾ ਓਨੀ ਦੇਰ ਚ।
1: ਹਾਂਜੀ,
2: ਤੇ ਬਾਕੀ ਇਹ ਮੈਮ ਵੀ ਮੇਰੀ ਤਾਂ ਆਦਤ ਇਹ ਹੈਗੀ ਵੀ ਜਿਵੇਂ ਵੀ ਮੈਂ ਰਬੜ ਲਾ ਕੇ ਰੱਖ ਦਿੰਦੀ ਹਾਂ ਪੈਕਟਾਂ ਤੇ ਡੱਬੇ ਚ ਪਾ ਕੇ।
1: ਹਾਂਜੀ,
2: ਵੀ ਉਹ ਮੈਂ ਡਾਇਰੈਕਟਲੀ ਡੱਬਿਆਂ ਚ ਨੀ ਪਾਉਂਦੀ ਹੈਗੀ ਚੀਜ਼।
1: ਹਾਂ, ਪਰ ਉਹਦੇ ਨਾਲ ਨਾ ਮਤਲਬ ਨਮੀ ਨੀ ਫੜਦੇ ਮਸਾਲੇ।
2: ਹਾਂਜੀ ਹਾਂ
1: ਹਾਂਜੀ,
2: ਤੇ ਬਾਕੀ ਮੈਮ ਵੀ ਜਿਵੇਂ ਚਾਵਲ ਵਗੈਰਾ, ਚਾਵਲਾਂ ਚ ਵੀ ਆਪਾਂ ਵੀ ਜਿਵੇਂ ਪੈਕਟ ਚੋਂ ਥੋੜੇ ਜੇ ਕੱਢੋ ਜਿੰਨੇ ਕ ਬਣਾਉਣੇ ਨੇ, ਹਨਾ।
1: ਹਾਂਜੀ, ਨਹੀਂ
2: ਤਾਂ ਕੱਢੋ ਬਸ, ਤੇ ਬਾਕੀ ਬਸ ਦੋ ਚਾਰ ਦਿਨਾਂ ਵਾਸਤੇ ਡੱਬਾ ਪ੍ਰੋਪਰਲੀ ਬੰਦ ਕਰ ਦੋ।
1: ਹਾਂਜੀ ਹਾਂਜੀ,
2: ਕਈ ਹੁੰਦੀਆਂ ਭੈਣਾਂ ਡੱਬਾ ਖੋਲ ਕੇ ਰੱਖ ਦੇਣੀਆਂ, ਉਹ ਪਾਣੀ ਦਾ ਛਿੱਟਾ ਲੱਗ ਗਿਆ, ਉਧਰੋਂ ਉਹ ਡਿੱਗ ਪਿਆ, ਉਧਰੋਂ ਐ ਹੋ ਗਿਆ, ਭਾਫ ਲੱਗ ਗਈ ਨਾ।
1: ਹਾਂ ਹਾਂ, ਭਾਫ ਨਾਲ ਵੀ ਕਿਉਂਕਿ ਮਸਾਲੇ ਖਰਾਬ ਹੋ ਜਾਂਦੇ ਆ ਨਾ ਇਹਨਾਂ ਚੋਂ।
2: ਤੇ ਵੈਸੇ ਤਾਂ ਮੈਂ ਬਲਾਈਂਡ ਆ, ਬਟ ਪਤਾ ਕੀ ਹੈ ਮੈਨੂੰ ਇੰਨਾ ਕੁ ਤਾਂ ਵੀ ਨੌਲੇਜ ਹੈਗੀ ਆ, ਜਿਵੇਂ ਆਪਾਂ ਕੋਈ ਵੀ ਚੀਜ਼ ਹੁਣ ਘਰੇ, ਮੈਨੂੰ ਮੈਰਿਜ ਹੋਈ 30 ਸਾਲ ਹੋ ਗਏ, ਮੈਂ ਹੀ ਸੰਭਾਲਦੀ ਆ ਘਰ ਦਾ।
1: ਹਾਂਜੀ, ਐਕਸਪੀਰੀਅੰਸ ਹੋ ਜਾਂਦਾ ਨਾ, ਲੇਡੀਜ਼ ਨੂੰ ਐਕਸਪੀਰੀਅੰਸ ਹੋ ਜਾਂਦਾ ਘਰ ਸੰਭਾਲਣ ਦਾ।
2: ਹਾਂਜੀ ਹਾਂ ਹਾਂ, ਤੇ ਬੱਚਿਆਂ ਨੂੰ ਵੀ ਐਟ ਲੀਸਟ ਮੈਂ ਹੀ ਸਿਖਾਏ ਹੈਗੇ ਕਿ ਜਿਵੇਂ ਕਿ ਰੋਟੀ ਬਣਾ ਲੈਂਦੇ ਬੇਟਾ, ਤੰਦੂਰ ਤੇ ਵੀ ਲਾ ਲੈਂਦਾ ਹੈਗਾ, ਤੇ ਚੁੱਲ੍ਹੇ ਤੇ ਬਣਾਉਣੀ ਬਣਾਉਣੀ ਹੈ ਨਾ।
1: ਅੱਛਾ ਜੀ, ਬਹੁਤ ਵਧੀਆ ਫਿਰ ਤਾਂ ਤੁਸੀਂ।
2: ਹਾਂਜੀ, ਪੂਰੀਆਂ ਵਗੈਰਾ ਜੋ ਕੁਛ ਮਰਜ਼ੀ ਮੈਮ, ਜਿਹੜੇ ਵੀ ਚੀਜ਼ ਜਿਵੇਂ ਪਕੌੜੇ ਬ੍ਰੈਡ ਵਗੈਰਾ ਕੁਛ ਵੀ ਖਾਣਾ ਤੁਸੀਂ ਮਿੰਟ ਚ ਬਣਾ ਕੇ ਬੇਟਾ ਸਾਹਮਣੇ ਧਰ ਦੂਗਾ।
1: ਅੱਛਾ ਜੀ, ਤੁਸੀਂ ਬਹੁਤ ਵਧੀਆ ਫਿਰ ਤਾਂ ਘਰ ਸੰਭਾਲ ਰਹੇ ਹੋ।
2: ਹਾਂਜੀ ਹਾਂ, ਬੇਟਿਆਂ ਨੂੰ ਮੈਂ ਹੀ ਸਿਖਾਇਆ ਗਿਆ, ਦੋ ਹੀ ਬੇਟੇ ਹੀ ਨੇ ਮੇਰੇ।

0: ਹਾਂਜੀ ਤੁਸੀਂ
1: ਲੋਕ ਕਹਿ ਦਿੰਦੇ ਨਾ ਵੀ ਬੇਟੀਆਂ ਹੋਣੀਆਂ ਚਾਹੀਦੀਆਂ, ਬੇਟੀਆਂ ਕੰਮ ਸਿਖਾਓ, ਬਟ ਬੇਟਿਆਂ ਨੂੰ
0: ਹਾਂਜੀ
1: ਵੀ ਉਨਾ ਹੀ ਆਉਣਾ ਚਾਹੀਦਾ ਹੈਗਾ।
0: ਹਾਂਜੀ ਹਾਂਜੀ ਤੇ ਤੁਸੀਂ ਘਰ ਪਰਿਵਾਰ ਦੇ ਵਿੱਚ ਕਾਲ ਕੀਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਤੁਹਾਡੇ,
1: ਓਕੇ ਮੈਮ,
0: ਹਾਂਜੀ,
1: ਥੈਂਕ ਯੂ।
0: ਤੁਹਾਡੀ ਤਰ੍ਹਾਂ ਹੀ ਪਿਆਰਾ ਜਿਹਾ ਗੀਤ ਸੁਣਾ ਰਹੇ ਹਾਂ ਤੁਹਾਨੂੰ।
1: ਓਕੇ ਮੈਮ, ਥੈਂਕ ਯੂ ਥੈਂਕ ਯੂ।

0: ਪ੍ਰੋਗਰਾਮ ਦੇ ਵਿੱਚ ਅਗਲੀ ਭੈਣ ਸਾਡੇ ਨਾਲ ਜੁੜ ਚੁੱਕੀ ਹੈ, ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ।
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਜੀ, ਮੈਂ ਪ੍ਰਕਾਸ਼ ਰਾਜੋਰਾ ਬੋਲ ਰਹੀ ਹਾਂ, ਸੁਸ਼ਾਂਤ ਸਿਟੀ ਚੋਂ।
0: ਜੀ, ਮੈਂ ਤੁਹਾਡਾ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਮੈਡਮ।
0: ਹਾਂਜੀ, ਤੇ ਅੱਜ ਕਿਹੜੀ ਗੱਲ ਸਾਡੇ ਨਾਲ ਸਾਂਝੀ ਕਰੋਗੇ ਤੁਸੀਂ?
1: ਅੱਜ ਪੁੱਤ ਹੁਣ ਜਿਵੇਂ ਚੁਮਾਸੇ ਦਾ ਆ ਗਿਆ ਨਾ 6 ਮਹੀਨਾ, ਇਹਨਾਂ ਦਿਨਾਂ ਦੇ ਵਿੱਚ ਆਪਣੇ ਦਾਲ ਚਾਵਲ ਮਸਾਲੇ ਜਿਹੜੇ ਹੈਗੇ ਉਹ ਖਰਾਬ ਹੋ ਜਾਂਦੇ ਆ ਜ਼ਿਆਦਾ ਮਾਤਰਾ ਦੇ ਵਿੱਚ।
0: ਹਾਂਜੀ, ਜਦੋਂ ਮੀਂਹ ਪੈ ਜਾਂਦੇ ਨੇ ਤਾਂ ਉਹ ਤੋਂ ਬਾਅਦ ਥੋੜਾ ਜਿਹਾ ਸਿਲਣ ਵਾਲਾ ਮੌਸਮ ਹੋ ਜਾਂਦਾ ਤੇ
1: ਆਪਣੇ ਸਿਲਣ ਵਾਲੇ ਮੌਸਮ ਦੇ ਵਿੱਚ ਹੀ ਖਰਾਬ ਹੁੰਦੀਆਂ ਆਪਣੀਆਂ ਦਾਲਾਂ ਤੇ ਚਾਵਲ, ਇਹਨਾਂ ਦੇ ਵਿੱਚ ਨਾ ਸੁੰਡੀਆਂ ਜੀਆਂ ਪੈ ਜਾਂਦੀਆਂ।
0: ਹਾਂਜੀ,
1: ਤੇ ਜਾਲੇ ਜੇ ਬਣ ਜਾਂਦੇ ਆ।
0: ਹਾਂਜੀ,
1: ਤੇ ਇਹਨਾਂ ਤੋਂ ਬਚਾਅ ਕਰਨ ਵਾਸਤੇ ਆਪਾਂ ਨੇ ਕੀ, ਇੱਕ ਤਾਂ ਜ਼ਿਆਦਾ ਸਾਰਾ ਸਮਾਨ ਨਾ ਮੰਗਾਓ, ਯਾਨੀ ਕਿ
0: ਹਾਂਜੀ
1: ਜਿੰਨਾ ਕੁ ਆਪਣਾ ਯੂਜ ਹੁੰਦਾ ਉਹਨਾਂ ਘੱਟ ਤੋਂ ਘੱਟ ਹੀ ਮੰਗਾਉਣ ਦੀ ਕੋਸ਼ਿਸ਼ ਕਰੋ।
0: ਹਾਂਜੀ,
1: ਤੇ ਬਾਕੀ ਫਿਰ ਆਪਾਂ ਘਰੇ ਲਿਆ ਕੇ ਸੁੱਕੇ ਡੱਬਿਆਂ ਦੇ ਵਿੱਚ ਪਾ ਕੇ ਦਾਲ ਚਾਵਲ ਜਿਹੜੇ ਜਿੰਨੇ ਵੀ ਆਪਣੇ ਹੈ,
0: ਹਾਂਜੀ
1: ਉਹਨਾਂ ਹਰੇਕ ਡੱਬੇ ਦੇ ਵਿੱਚ ਤੁਸੀਂ ਦੋ ਦੋ ਚਾਰ ਚਾਰ ਲੌਂਗ ਰੱਖ ਦਿਓ,
0: ਹਾਂਜੀ ਹਾਂਜੀ,
1: ਇੱਕ ਇੱਕ ਵੱਡੀ ਇਲਾਇਚੀ ਰੱਖ ਦਿਓ,
0: ਹਾਂਜੀ
1: ਆਪਣੇ ਉਹ ਕੀੜੇ ਨਹੀਂ ਪੈਣਗੇ।
0: ਹਾਂਜੀ, ਬਹੁਤ ਵਧੀਆ
1: ਹਾਂ,
0: ਸੁਝਾਅ ਦਿੱਤਾ ਤੁਸੀਂ, ਤੇ ਕਿਉਂਕਿ ਇਸ ਮੌਸਮ ਦੇ ਵਿੱਚ ਕੱਲੀਆਂ ਦਾਲਾਂ ਜਾਂ ਮਸਾਲਿਆਂ ਵਿੱਚ ਨਹੀਂ, ਕਿਉਂਕਿ
1: ਚਾਵਲਾਂ ਦੇ ਵਿੱਚ
0: ਹਾਂਜੀ
1: ਵੀ,
0: ਚਾਵਲਾਂ
1: ਆਟਾ
0: ਵਿੱਚ,
1: ਦੇ ਵਿੱਚ,
0: ਆਟੇ ਵਿੱਚ ਵੀ, ਹਾਂਜੀ
1: ਹਾਂ, ਇਹਨਾਂ ਦੇ ਵਿੱਚ ਵੀ ਪੈ ਜਾਂਦਾ ਹੈ, ਇਹਨਾਂ ਨੂੰ ਵੀ ਬਚਾ ਸਕਦੇ ਹਾਂ। ਇੱਕ
0: ਹਾਂਜੀ
1: ਹੋਰ ਭਿੰਡ ਜੀ ਜਿਹੜੇ ਹੁਣ ਰਾਣੀ ਭਿੰਡ ਜੀ ਆਏ ਸੀਗੇ,
0: ਹਾਂਜੀ ਹਾਂਜੀ,
1: ਅਜੇ ਸਾਉਣ ਦਾ ਮਹੀਨਾ ਬਾਕੀ ਹੈ, ਐਤਵਾਰ ਨੂੰ ਜਦੋਂ ਜੇ ਇਹਨਾਂ ਦੀ ਕੋਲ ਲੱਗ ਜੇ ਤਾਂ ਸਾਉਣ ਮਹੀਨੇ ਦੀਆਂ ਬੋਲੀਆਂ ਜ਼ਰੂਰ ਸੁਣਾਉਣ।
0: ਅੱਛਾ ਜੀ, ਠੀਕ ਹੈ ਜੀ, ਜ਼ਰੂਰ ਕਵਾਂਗੇ।
1: ਹਾਂਜੀ, ਉਹ ਸੁਣ ਰਹੇ ਹੋਣਗੇ ਨਾ ਪ੍ਰੋਗਰਾਮ?
0: ਹਾਂਜੀ, ਉਹ ਸੁਣ ਰਹੇ ਹੋਣਗੇ ਹੁਣ।
1: ਹਾਂ, ਉਹ ਬੋਲੀਆਂ ਬਹੁਤ ਸੋਹਣੀਆਂ ਸੋਹਣੀਆਂ ਸੁਣਾਉਂਦੇ ਆ, ਮੈਂ ਉਹਨਾਂ ਨੂੰ ਛੋਟੀ ਭੈਣ ਬਣ ਕੇ ਬੇਨਤੀ ਕਰਨੀ ਆ, ਜ਼ਰੂਰ ਸੁਣਾਉਣ ਬੋਲੀਆਂ।
0: ਹਾਂਜੀ, ਜੇ ਸੁਣ ਰਹੇ ਹੋਣਗੇ ਤੁਹਾਡੀ ਗੱਲ ਤਾਂ ਅਗਲੀ ਵਾਰ ਜਦੋਂ ਕਾਲ ਕਰਨਗੇ ਤਾਂ ਜ਼ਰੂਰ ਬੋਲੀਆਂ ਸੁਣਾਉਣਗੇ।
1: ਹਾਂਜੀ, ਉਹਨਾਂ ਨੇ ਇੱਕ ਵਾਰੀ ਮੈਨੂੰ ਪੋਤੇ ਦੀ ਵਧਾਈ ਦਿੱਤੀ, ਉਹਨਾਂ ਨੂੰ ਮੈਂ ਡਬਲ ਵਧਾਈ ਦਿੰਦੀ ਹਾਂ, ਉਹਨਾਂ ਨੂੰ ਵੀ ਵਧਾਈਆਂ ਹੋਣ।
0: ਠੀਕ ਹੈ ਜੀ, ਸੁਣ ਲਿਆ ਹੋਊਗਾ ਉਹਨਾਂ ਨੇ, ਤੇ ਤੁਸੀਂ ਪ੍ਰੋਗਰਾਮ ਵਿੱਚ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਬੇਟੇ, ਥੈਂਕ ਯੂ, ਸਦਾ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਦੇ।
0: ਹਾਂਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ, ਤੇ ਪ੍ਰੋਗਰਾਮ ਦੇ ਵਿੱਚ ਅਗਲੀ ਭੈਣ ਸਾਡੇ ਨਾਲ ਜੁੜੀ ਹੈ, ਕਰਦੇ ਇਹਨਾਂ ਨਾਲ ਗੱਲ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ
0: ਹਾਂਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਅਮਰਜੀਤ ਕੌਰ ਬੋਲ ਰਹੀ ਹਾਂ, ਸੱਲੋ ਮਿੱਠੀ ਤੋਂ ਜੀ।
0: ਅਮਰਜੀਤ ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਹਾਂਜੀ, ਧੰਨਵਾਦ ਮੈਡਮ, ਤੁਹਾਡਾ ਸਾਡਾ ਹੀ ਮਸਾ ਫੋਨ ਲੱਗਿਆ ਜੀ।
0: ਅੱਛਾ ਜੀ, ਬਹੁਤ ਵਧੀਆ ਗੱਲ ਹੈ, ਤੁਹਾਡਾ ਫੋਨ ਲੱਗਿਆ। ਤੇ ਅੱਜ ਤੁਸੀਂ ਸਾਡੇ ਨਾਲ ਕਿਹੜੀ ਗੱਲ ਸਾਂਝੀ ਕਰੋਗੇ?
1: ਇਹ ਮੈਡਮ ਜਿਹੜੇ ਮਿਰਚ ਮਸਾਲਿਆਂ ਬਾਰੇ ਤੁਸੀਂ ਦੱਸੀ ਜਾਂਦੇ ਹੋ, ਸਾਰੀਆਂ ਭੈਣਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਆ ਜੀ।
0: ਹਾਂਜੀ ਹਾਂਜੀ,
1: ਇਸੇ ਕਰਕੇ ਅਸੀਂ ਵੀ ਤਾਂ ਹੀ ਕਰਦੇ ਹਾਂ, ਧੁੱਪ ਲਵਾ ਦਿੰਦੇ ਹਾਂ ਜੀ ਕੁਛ ਟਾਈਮ ਟਾਈਮ ਤੋਂ ਬਾਅਦ, ਤੇ ਵਿੱਚ ਕੁਛ ਜਿਵੇਂ ਆਪਾਂ ਪਤਾ ਲੌਂਗ ਪਾਤੇ ਜੀ, ਜਿਵੇਂ ਹੋਰ ਚੀਜ਼ਾਂ ਆਪਣੀਆਂ ਗੋਲੀਆਂ ਲਿਆ ਕੇ ਬੰਨ ਕੇ ਰੱਖ ਦਿੰਦੇ ਆ ਜੀ ਕੱਪੜੇ ਦੇ ਵਿੱਚ, ਇਸ ਤਰ੍ਹਾਂ ਕਰਕੇ ਇਹਨਾਂ ਚ ਉਹ ਨੀ ਪੈਂਦੀ ਜੀ। ਜੀ ਜੀ
0: ਹਾਂਜੀ
1: ਹਾਂਜੀ। ਹੋਰ ਮੈਡਮ, ਮਸਾਂ ਸਾਡਾ ਫੋਨ ਲੱਗਿਆ ਜੀ, ਹੋਰ ਤੁਸੀਂ?
0: ਹਾਂਜੀ, ਬਹੁਤ ਵਧੀਆ ਗੱਲ ਹੈ, ਤੁਹਾਡਾ ਫੋਨ ਲੱਗ ਗਿਆ
1: ਤੇ
0: ਤੁਸੀਂ ਸਾਡੇ ਨਾਲ ਗੱਲ ਕੀਤੀ, ਸਾਨੂੰ ਬਹੁਤ ਖੁਸ਼ੀ ਹੋਈ।
1: ਹਾਂਜੀ ਹਾਂਜੀ ਮੈਮ।
0: ਹਾਂਜੀ, ਤੇ ਤੁਹਾਨੂੰ ਹੁਣ ਇੱਕ ਗੀਤ ਸੁਣਾ ਰਹੇ ਹਾਂ।
1: ਤੇ ਮੈਡਮ ਸਾਡੀ ਬੋਲੀ ਸੁਣਾਉਣਾ ਤੁਹਾਨੂੰ ਇੱਕ ਜੀ।
0: ਹਾਂਜੀ ਸੁਣਾਓ।
1: ਵੱਡੇ ਵੀਰ ਜੀ ਕਬੀਰਦਾਰੀ ਤਾਰੀ ਕੱਢੀ ਮਾਏ, ਛੋਟੇ ਵੀਰ ਨੂੰ ਦਿਨ ਚਾੜੀ ਗੈਤੀਆਂ ਦੇ ਦਿਨ ਆਏ, ਕੱਲੀ ਮਾਏ ਮੇਰੇ ਵੀਰ ਨੂੰ ਸਾਉਣ ਚਾੜੀ ਗੈਤੀਆਂ ਦੇ ਦਿਨ ਆਏ, ਕੱਲੀ ਮਾਏ ਵੱਡੇ ਵੀਰ ਨੂੰ।
0: ਬਹੁਤ ਵਧੀਆ ਜੀ।
1: ਹਾਂਜੀ,
0: ਪ੍ਰੋਗਰਾਮ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ, ਤੁਹਾਡਾ ਵੀ ਬਹੁਤ ਬਹੁਤ
0: ਜੀ।
1: ਮੈਡਮ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ।

0: ਇਸੇ ਕੀਤੇ ਨਾਲ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਵਿੱਚ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਅਤੇ ਹੁਣ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਸਮਾਪਤ ਹੁੰਦਾ ਹੈ।
1: ਪ੍ਰੋਗਰਾਮ ਘਰ ਪਰਿਵਾਰ
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਐਫ ਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੀ ਘੜੀ ਤੇ। ਸਮਾਂ ਹੈ ਜੀ 1:09 ਤੇ 38 ਸਕਿੰਟ। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਦੂਰੀ ਬਣਾਈ ਰੱਖੀਏ।
1: ਗੁਰਦਾਸਪੁਰ ਵਿਚ ਰਾਵੀ ਦਰਿਆ ਚ ਪਾਣੀ ਵਧਣ ਕਾਰਨ ਪਿੰਡ ਮਕੌੜਾ ਪੱਤਣ ਲਈ ਕਿਸ਼ਤੀ ਸੇਵਾ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਲਗਭਗ 6 ਪਿੰਡਾਂ ਨੂੰ ਆਉਣ ਜਾਣ ਵਿਚ ਮੁਸ਼ਕਿਲ ਆ ਰਹੀ ਹੈ। ਪਿੰਡ ਵਾਸੀ ਆਪਣੇ ਜ਼ਰੂਰੀ ਕੰਮ ਨੂੰ ਪੂਰਾ ਕਰਨ ਲਈ ਲੰਬੇ ਰਸਤੇ ਲੈਣ ਵਾਸਤੇ ਮਜਬੂਰ ਨੇ। ਪਠਾਨਕੋਟ ਵਿਚ ਵੀ ਬੀਤੀ ਰਾਤ ਭਾਰੀ ਬਾਰਿਸ਼ ਹੋਈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ ਤੇ ਫਤਿਹਗੜ੍ਹ ਸਾਹਿਬ ਤੇ ਹਰਿਆਣਾ ਦੇ ਯਮੁਨਾਨਗਰ, ਅੰਬਾਲਾ, ਪੰਚਕੁਲਾ ਤੇ ਨੇੜਲੇ ਇਲਾਕਿਆਂ ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਦੇ ਵਿਜ਼ਨ ਤੇ ਨਾਗਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਭਾਰਤੀ ਸ਼ਾਹਰਾਹ ਅਥਾਰਟੀ NHAI ਨੇ ਦੇਸ਼ ਭਰ ਦੇ 121 ਟੋਲ ਪਲਾਜ਼ਿਆਂ ਤੇ ਇੱਕ ਆਨਲਾਈਨ ਫਾਸਟੈਗ ਲੋਕਲ ਪਾਸ ਦੀ ਸਹੂਲਤ ਸ਼ੁਰੂ ਕੀਤੀ ਹੈ। ਇਨ੍ਹਾਂ ਵਿਚੋਂ 6 ਪੰਜਾਬ ਚ ਨੇ, ਇਨ੍ਹਾਂ ਚ ਮੁਕਤਸਰ, ਚਬਲਖਰਾਣਾ, ਨਵਾਂ ਸ਼ਹਿਰ ਚ ਬਚਾਵਨ, ਲੁਧਿਆਣਾ ਚ ਚੌਕੀਮਾਨ ਤੇ ਚਾਹਰ ਤੇ ਅੰਮ੍ਰਿਤਸਰ ਚ ਨਜਰਪੁਰਾ ਤੇ ਉਸਮਾਨ ਸ਼ਾਮਲ ਨੇ। ਸਿਰਫ਼ ਉਹ ਵਸਨੀਕ ਹੀ ਇਸ ਸਹੂਲਤ ਲਈ ਅਰਜ਼ੀ ਦੇ ਸਕਦੇ ਨੇ ਜੋ ਕਿਸੇ ਯੋਗ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਵਿਚ ਰਹਿੰਦੇ ਨੇ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇੱਕ ਗਰੋਹ ਦੇ 3 ਕਾਰਕੁਨਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਉਣ ਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਸਬੰਧ ਨੇ ਤੇ ਇਹ ਕਤਲ, ਜਬਰੀ ਵਸੂਲੀ, ਵਿਸਫੋਟਕ ਰੱਖਣ ਤੇ ਹਾਲ ਹੀ ਚ ਲੁਧਿਆਣਾ ਚ ਹੈਂਡ ਗ੍ਰਨੇਡ ਧਮਾਕੇ ਦੀ ਸਾਜਿਸ਼ ਨਾਲ ਸਬੰਧਤ ਕਈ ਮਾਮਲਿਆਂ ਚ ਪੁਲਿਸ ਨੂੰ ਲੋੜੀਂਦੇ ਸਨ। ਜਸਪ੍ਰੀਤ ਸਿੰਘ, ਅਜੇ ਸਿੰਘ ਤੇ ਪਵਨਦੀਪ ਸਿੰਘ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚਣ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਅਗਲੇਰੀ ਪੁੱਛਗਿੱਛ ਲਈ ਇਨ੍ਹਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 1:15 ਦਾ।

ਹੁਣ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਮੇਰੇ ਯਾਨੀ ਕਿ ਤੁਹਾਡੀ ਰੇਡੀਓ ਦੋਸਤ ਜੋਤੀ ਦੇ ਨਾਲ। ਆਕਾਸ਼ਵਾਣੀ ਬਠਿੰਡਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮਾਂ ਗੀਤ ਸੁਣਨ ਵਾਸਤੇ। ਇਸ ਲਈ ਤੁਸੀਂ ਡਾਇਲ ਕਰਨਾ ਹੈ ਸਾਡਾ ਸਟੂਡੀਓ ਦਾ ਨੰਬਰ 0164-2240-331। ਜਦ ਤੱਕ ਕੋਈ ਸਰੋਤਾ ਸਾਡਾ ਨੰਬਰ ਡਾਇਲ ਕਰਦਾ ਉਦੋਂ ਤੱਕ ਸੁਣਦੇ ਹਾਂ ਆਪਾਂ ਇੱਕ ਗੀਤ।

0: ਸਾਡੇ ਨਾਲ ਇੱਕ ਸਰੋਤਾ ਜੁੜਿਆ, ਦੇਖਦੇ ਹਾਂ ਕੌਣ ਨੇ। ਹੈਲੋ,
1: ਹੈਲੋ ਜੀ,
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ
1: ਸਤਿ ਸ਼੍ਰੀ
0: ਕਿੱਥੋਂ ਗੱਲ
1: ਅਕਾਲ ਜੀ,
0: ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਦਰਸ਼ਨ ਸਿੰਘ ਬੇਦੀ ਜੀ,
0: ਦਰਸ਼ਨ ਸਿੰਘ ਜੀ, ਕਿੱਥੋਂ ਗੱਲ ਕਰ ਰਹੇ ਹੋ?
1: ਹਲੋ ਮਿੱਛੇ ਤੇ ਜੀ,
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਦੱਸੋ, ਕਿਹੜਾ ਗੀਤ ਸੁਣਨਾ ਪਸੰਦ ਕਰੋਗੇ?
1: ਨਵੀਨਾ ਫਿਲਮ ਲੋ ਕੋਈ ਮਰਜ਼ੀ ਲਾ ਦਿਓ ਜੀ।
0: ਠੀਕ ਹੈ ਜੀ, ਆ ਗਿਆ ਤੁਹਾਡੀ।
1: ਧੰਨਵਾਦ,
0: ਹਾਂਜੀ
1: ਧੰਨਵਾਦ।

0: 0142-42-3031 ਡਾਇਲ ਕਰਕੇ ਸਾਡੇ ਨਾਲ ਜੁੜੇ ਨੇ ਅਗਲੇ ਸਰੋਤਾ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਔਰ ਭੁਖਾਲੀ ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਹਾਂਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕਿਹੜਾ ਗੀਤ ਸੁਣਨੇ ਚਾਹੋਗੇ?
1: ਤੁਸੀਂ ਆਪਦੀ ਮਰਜ਼ੀ ਦਾ ਕੋਈ ਵੀ ਗੀਤ ਸੁਣਾ ਦਿਓ ਜੀ।
0: ਠੀਕ ਹੈ ਜੀ, ਲਓ ਜੀ।
1: ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ।

0: ਇੱਕ ਹੋਰ ਸਰੋਤਾ ਪਹੁੰਚੇ ਨੇ ਸਾਡੇ ਕੋਲੇ ਆਪਣੀ ਫਰਮਾਇਸ਼ ਲੈ ਕੇ, ਆਓ ਸੁਣਦੇ ਆ ਉਹਨਾਂ ਦੀ ਫਰਮਾਇਸ਼। ਹੈਲੋ,
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਸਤੀਸ਼ ਕੁਮਾਰ ਬਾਂਸਲ ਬੋਲਦਾ ਜੀ, ਪਿੰਡ ਸਾਮਤਖੇੜਾ, ਨੇੜੇ ਮੰਡੀ ਡੱਬ ਵਾਲੀ ਤੋਂ ਜੀ।
0: ਠੀਕ ਹੈ ਜੀ। ਸਤੀਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਆਪਣੀ ਫਰਮਾਇਸ਼ ਦੱਸੋ।
1: ਥੈਂਕ ਯੂ ਮੈਡਮ ਜੀ, ਬਹੁਤ ਬਹੁਤ ਸ਼ੁਕਰੀਆ ਜੀ।
0: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣਾ ਫਰਮਾਇਸ਼ ਦੱਸੋ।
1: ਫਿਲਮ ਹੈ ਜੀ ਸਫ਼ਰ, ਜੀਤ ਬੋਲਿਆ ਜੀ, ਹਮ ਤੋ ਦਿਨ ਕੇ ਸਹਾਰੇ।
0: ਠੀਕ ਹੈ ਸਰ, ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ ਗੀਤ।
1: ਥੈਂਕ ਯੂ ਮੈਡਮ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕੋਲ ਅਟੈਂਡ ਕਰਨ ਲਈ ਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 1:45 ਤੇ 36 ਸਕਿੰਟ, ਤੇ ਪ੍ਰੋਗਰਾਮ ਵਿੱਚ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਜ਼ਿਲ੍ਹਾ ਬਰਨਾਲਾ, ਪਿੰਡ ਢਿਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲਦੇ, ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਗਿੱਲ।
0: ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਦੋਨਾਂ ਦਾ ਹੀ ਬਹੁਤ ਬਹੁਤ ਸਵਾਗਤ ਹੈ।
1: ਤੁਹਾਡਾ ਵੀ ਸਵਾਗਤ ਹੈ ਸਾਡੇ ਪਿੰਡ ਢਿਲਮਾ ਦੇ ਵਿੱਚ
0: ਜੀ। ਤੇ ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
1: ਗੀਤ ਜੀ ਇਹ ਚਾਚਾ ਜਿੰਦਾਬਾਦ ਫਿਲਮ ਵਿੱਚ ਕੋਈ ਮਰਜ਼ੀ ਸੁਣਾ ਦੋ ਤੁਹਾਡੀ ਫਿਲਮ ਦਾ।
0: ਠੀਕ ਹੈ ਜੀ, ਚਾਚਾ ਜਿੰਦਾਬਾਦ ਫਿਲਮ ਚੋਂ ਸੁਣਾ ਰਹੇ ਹਾਂ ਤੁਹਾਨੂੰ ਗੀਤ, ਤੇ ਪ੍ਰੋਗਰਾਮ ਵਿੱਚ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਹਾਂ ਜੀ, ਸ਼ੁਕਰੀਆ ਜੀ, ਬਾਬਾ ਜਥੇਦਾਰ ਪਿਆਰਾ ਸਿੰਘ ਕੋਟ ਸਮੀਰ ਤੋਂ ਵੀ ਹੈ ਜੀ ਨਾਲ।
0: ਠੀਕ ਹੈ ਜੀ, ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ।
1: ਸਵਾਗਤ ਜੀ, ਧੰਨਵਾਦ।

0: ਦੇਖਦੇ ਅਗਲੇ ਸਰੋਤਾ ਕੌਣ ਜੁੜੇ ਸਾਡੇ ਨਾਲ। ਹੈਲੋ,
1: ਹੈਲੋ, ਸਤਿ
0: ਹਾਂਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਮੈਂ ਪਰਮਜੀਤ ਸਿੰਘ ਗੱਲ ਕਰ ਰਿਹਾ ਜੀ, ਪਿੰਡ ਫੱਤਾਮਾਲਾ ਜ਼ਿਲ੍ਹਾ ਮਾਨਸਾ ਤੋਂ ਜੀ।
0: ਪਰਮਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਕਿਹੜਾ ਗੀਤ ਸੁਣਨਾ ਚਾਹੋਗੇ?
1: ਗੀਤ ਸੁਣਾ ਦਿਓ ਜੀ, ਜ਼ਿੰਦਗੀ ਖੂਬਸੂਰਤ ਹੈ ਦੇ ਵਿੱਚੋਂ ਜੀ ਫਿਲਮ ਹੈਗੀ ਹੈ ਜੀ, ਤੇ ਉਹਦੇ ਵਿੱਚੋਂ ਗੀਤ ਹੈਗਾ ਜੀ ਯਾਰਾ ਦਿਲਦਾਰ ਆਵਿਆ ਜਾਂ ਦੋ ਗੱਲਾਂ ਕਰੀਏ।
0: ਠੀਕ ਹੈ ਜੀ, ਸੁਣੋ ਤੁਹਾਡੀ ਫਰਮਾਇਸ਼ ਦਾ ਗੀਤ, ਆ ਗਿਆ ਤੁਹਾਡੀ ਰੇਡੀਓ ਸੈੱਟ ਤੇ।
1: ਚਲੋ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਮਹਿਮਾਨ ਹੋਣਗੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਸਰਦਾਰ ਜਤਿੰਦਰ ਸਿੰਘ ਭੱਲਾ। ਉਹਨਾਂ ਨਾਲ ਗੱਲਬਾਤ ਕਰਨਗੇ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ।

ਜਿਹੜੇ ਵੀ ਸਰੋਤੇ ਆਏ ਹੋਏ ਮਹਿਮਾਨ ਨਾਲ ਕੋਈ ਮੁਸ਼ਕਿਲ ਜਾਂ ਫਿਰ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਨੇ ਤਾਂ ਉਹ 01-64-22-331 ਨੰਬਰ ਤੇ ਡਾਇਲ ਕਰ ਸਕਦੇ ਨੇ। ਸੁਣਨਾ ਜ਼ਰੂਰ 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਹਫ਼ਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

ਏ ਆਈ ਆਰ ਤੇ। ਘੜੀ ਤੇ ਸਮਾਂ ਹੋਇਆ 1:59 ਤੇ 25 ਸਕਿੰਟ ਦਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲਟਨ, 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲਟਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਅਮਨਦੀਪ ਕੌਰ ਵੱਲੋਂ
1: ਅਤੇ ਮੇਰੇ ਵੱਲੋਂ ਯਾਨੀ ਕਿ ਜੋਤੀ ਵੱਲੋਂ
0: ਪਿਆਰ ਭਰੀ ਨਮਸਕਾਰ। ਸਰੋਤਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਇਹ ਪ੍ਰੋਗਰਾਮ ਵਟਸਐਪ ਖਤਾਂ 'ਤੇ ਆਧਾਰਿਤ ਹੋਵੇਗਾ ਅਤੇ ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਵਿੱਚ ਵਟਸਐਪ ਮੈਸੇਜ ਭੇਜ ਸਕਦੇ ਹੋ 77173 73146 ਨੰਬਰ 'ਤੇ ਅਤੇ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ। ਅਤੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅਤੇ ਸੁਣਦੇ ਹਾਂ ਸ਼ੁਰੂਆਤ ਦੇ ਵਿੱਚ ਇੱਕ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਮਹਿਮਾਨ ਹੋਣਗੇ ਚੇਅਰਮੈਨ ਨਗਰ ਸੁਧਾਰ ਟਰੱਸਟ

ਜਿਹੜੇ ਵੀ ਸਰੋਤੇ ਆਏ ਹੋਏ ਮਹਿਮਾਨ ਨਾਲ ਕੋਈ ਮੁਸ਼ਕਿਲ ਜਾਂ ਫਿਰ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਨੇ ਤਾਂ ਉਹ 0164-242-331 ਨੰਬਰ ਤੇ ਡਾਇਲ ਕਰ ਸਕਦੇ ਨੇ। ਸੁਣਨਾ ਜ਼ਰੂਰ 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਹਫ਼ਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
1: प्रोग्राम ਦੇ ਵਿੱਚ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਹਾਜ਼ਰੀ ਕਿਸਨੇ ਲਵਾਈ ਹੈ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਨਿਵਾਨ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ ਅਤੇ ਸ਼ੈਨਾ ਸ਼ਰਮਾ, ਅਤੇ ਬਾਗਾ ਪ੍ਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ, ਫਤਿਹ ਸਿੰਘ ਰੱਖੜਾ, ਪੋਤਰੀ ਜਸਗੁਣ ਰੱਖੜਾ ਅਤੇ ਸਤੀਸ਼ ਕੁਮਾਰ ਬੰਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ, ਅਤੇ ਰਮੇਸ਼ ਬਿੱਲਾ ਚਾਵਲਾ ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ, ਅਤੇ ਇਹਨਾਂ ਦੇ ਨਾਲ ਨੇ ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਈਜ਼ਲ, ਹੇਜ਼ਲ, ਵਿਹਾਨ ਚਾਵਲਾ, ਰਿੱਜੂ, ਬੱਬੂ, ਵੀਹੂ ਚਾਵਲਾ ਅਤੇ ਇਹਨਾਂ ਦਾ ਪੂਰਾ ਚਾਵਲਾ ਪਰਿਵਾਰ। ਅਤੇ ਅੱਗੇ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਉੱਤਰਾਖੰਡ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ ਅਤੇ ਮਿਰਾਜ਼ਾਂ, ਅਤੇ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਭੁੱਚੋ ਮੰਡੀ, ਗੋਰਾ ਸਿੰਘ ਚਾਹਲ, ਲਾਲੀ ਸਿੰਘ ਚਾਹਲ, ਸਤਿਕਾਰਜੀਤ ਸਰਾਬਾ ਅਤੇ ਸਮਰਿੰਦਰ ਬਾਈਆ, ਅਤੇ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨ ਪ੍ਰੀਤ ਸਿੰਘ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੋਂ। ਅਤੇ ਅੱਗੇ ਜੋਤੀ ਜੀ ਸਾਨੂੰ ਦੱਸੋ ਕਿ ਅਗਲੇ ਖੱਤ ਕਿਸਨੇ ਭੇਜੇ ਨੇ?
2: ਇਹ ਖੱਤ ਮਿਲਿਆ ਅਮਨਦੀਪ ਪਾਪਾ ਨੂੰ ਪਿੰਡ ਕੋਟਲੀ ਅਬਲੂ ਸ਼੍ਰੀ ਮੁਕਤਸਰ ਸਾਹਿਬ ਤੋਂ। ਲਿਖਣ ਵਾਲੇ ਨੇ ਸੀਤਾ ਰਾਮ ਕੇਸਰੀ, ਸੁੱਖਾ ਸਿੰਘ ਸਰਪੰਚ, ਕੋਠੇ ਢਾਬਾ ਵਾਲੇ, ਦੇਬੀ ਕੋਟਲੀ, ਕਿੰਦਾ ਕੁੰਡਾ ਫਾਰਮ, ਨੀਲਾ ਸਿੰਘ ਪਿੰਡ ਗੰਗਾ, ਕਾਲਾ ਹਲਵਾਈ, ਰੂਪ ਸਿੰਘ ਸਰਵਿਸ ਸਟੇਸ਼ਨ। ਅਗਲਾ ਖੱਤ ਸਾਨੂੰ ਮਿਲਿਆ ਹੈ ਕੋਟ ਸ਼ਮੀਰ ਤੋਂ। ਲਿਖਣ ਵਾਲੇ ਨੇ ਜਥੇਦਾਰ ਬਾਬਾ ਪਿਆਰਾ ਸਿੰਘ, ਮੇਜਰ ਸਿੰਘ ਪੰਜੂ, ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਪਾਲ ਸੁਨਿਆਰ, ਗੁਰਮੇਲ ਸਿੰਘ ਚੱਠੇਵਾਲਾ, ਪੱਪੂ ਸ਼ਰਮਾ। ਇੱਕ ਹੋਰ ਖੱਤ ਮਿਲਿਆ ਆਪਾਂ ਨੂੰ ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ। ਇਹਨਾਂ ਦੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਅਗਲਾ ਗੀਤ।

ਗੁਰ ਰਾਜਸਥਾਨੀ ਮੋੜ ਮੰਡੀ ਤੇ ਇਹਨਾਂ ਦੀ ਤੱਗੜ ਫੈਮਿਲੀ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ ਸ਼੍ਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀ, ਲਕਸ਼ਿਆ ਸੋਨੀ, ਮੋਹਿਨੀ ਰਿਤਿਕ ਤੇ ਇਹਨਾਂ ਦੇ ਨਾਲ ਬਲਵੀਰ ਸਿੰਘ ਤੇ ਹਤਿੰਦਰ ਦਾਸ ਆਸਾਮ ਤੋਂ ਤੇ ਗੁਰੂ ਨਾਨਕ ਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿੱਤਰੀ ਸਬਲਾਨੀਆ।

0: ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਇਹਨਾਂ ਦੀ ਬੇਟੀ ਅੰਸ਼ੂ। ਅਤੇ ਅੱਗੇ ਸਾਨੂੰ ਜੋ ਖੱਤ ਪ੍ਰਾਪਤ ਹੋਏ ਨੇ, ਜੋਤੀ ਤੁਸੀਂ ਦੱਸੋ।
1: ਹਾਂਜੀ, ਅਗਲਾ ਖੱਤ ਸਾਨੂੰ ਪ੍ਰਾਪਤ ਹੋਇਆ ਮੁਕਤਸਰ ਤੋਂ। ਲਿਖਣ ਵਾਲੇ ਨੇ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ ਤੇ ਨਿਸ਼ਾ। ਅਗਲਾ ਖੱਤ ਸ਼ਾਮਿਲ ਕਰ ਰਹੇ ਹਾਂ ਗੰਗਾ ਤਹਿਸੀਲ ਨਥਾਣਾ ਤੋਂ, ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਨੇ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਰਮੀ ਸਿੱਧੂ, ਹਰਨਾਜ ਸਿੱਧੂ, ਸੋਨੀ ਸਿੱਧੂ। ਅਗਲਾ ਖੱਤ ਮਿਲਿਆ ਜੀ ਮੈਸ ਗੇਟ ਨਾਭਾ ਤੋਂ। ਲਿਖਣ ਵਾਲੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਇਹ ਖੱਤ ਸਾਨੂੰ ਲਿਖਿਆ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ। ਲਿਖਣ ਵਾਲੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ, ਭਾਈ ਸੁੱਚਾ ਸਿੰਘ ਪਾਠਕ। ਅਗਲਾ ਖੱਤ ਪ੍ਰਾਪਤ ਹੋਇਆ ਜੀ ਡੱਬ ਵਾਲੀ ਤੋਂ। ਲਿਖਣ ਵਾਲੇ ਨੇ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਾਨੀ ਲੋਟ। ਇੱਕ ਲਿਖਿਆ ਖੈਰਕਾ ਸਿਰਸਾ ਤੋਂ ਲਿਖਿਆ ਜੀ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਾਨੀ ਲੋਟ। ਅਗਲਾ ਖੱਤ ਪ੍ਰਾਪਤ ਹੋਇਆ ਜੀ ਬਾਗਪਤ, ਉੱਤਰ ਪ੍ਰਦੇਸ਼ ਤੋਂ। ਲਿਖਣ ਵਾਲੇ ਨੇ ਸੰਜੇ ਢੀਂਗੀਆ, ਨਮਨ ਢੀਂਗੀਆ, ਅਪਾਰ ਢੀਂਗੀਆ। ਸੁਣਦਿਆਂ ਜੀ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਅਗਲਾ ਗੀਤ।

0: ਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਤੇ ਅੱਗੇ ਜੀ, ਪਿੰਡ ਕੋਟਸ਼ਮੀਰ ਨੇੜੇ ਪਾਰਕ ਮਾਖਾਪੱਤੀ ਤੋਂ ਜਥੇਦਾਰ ਬਾਬਾ ਪਿਆਰਾ ਸਿੰਘ, ਹਰਵਿੰਦਰ ਸਿੰਘ ਨਰੂਆਣਾ, ਪ੍ਰਗਟ ਸਿੰਘ ਢਿੱਲੋਂ, ਮੇਜਰ ਸਿੰਘ ਪੰਜੂ, ਸੁਖਪਾਲ ਸਿੰਘ ਗੇਂਦੇਕਾ, ਅਤੇ ਇਹਨਾਂ ਦੇ ਨਾਲ ਗੁਣਦੀਪ ਜੈਲਦਾਰ ਅਤੇ ਇਹਨਾਂ ਦਾ ਪੂਰਾ ਪਰਿਵਾਰ।
1: ਅਗਲਾ ਖਤ ਸਾਨੂੰ ਪ੍ਰਾਪਤ ਹੋਇਆ ਜੀ, ਪੱਖੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ। ਲਿਖਣ ਵਾਲੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ। ਇੱਕ ਹੋਰ ਖਤ ਜੋ ਸਾਨੂੰ ਮਿਲਿਆ ਹੈ, ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਮੋਹਾਲੀ, ਚੰਡੀਗੜ੍ਹ ਤੋਂ ਖਤ ਪ੍ਰਾਪਤ ਹੋਇਆ ਜੀ। ਲਿਖਣ ਵਾਲੇ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ। ਕਾਲਕਾ ਤੋਂ ਨੇ ਜੀ ਸ਼ੁਭ ਚੰਦਰ ਬਜਾਜ, ਸਾਹਿਲ ਬਿੱਟਾ ਬਜਾਜ।
0: ਅਤੇ ਅੱਗੇ ਸਾਨੂੰ ਵਟਸਐਪ ਸੁਨੇਹਾ ਪ੍ਰਾਪਤ ਹੋਇਆ ਜੀ, ਦੰਦੀਵਾਲ ਲਾਲਿਆਣਾ ਦੇ ਨੇੜੇ ਤਲਵੰਡੀ ਸਾਬੋ ਤੋਂ, ਰਾਜਾ ਸਿੰਘ। ਅਤੇ ਅਗਲਾ ਸਾਨੂੰ ਵਟਸਐਪ ਸੁਨੇਹਾ ਪ੍ਰਾਪਤ ਹੋਇਆ ਜੀ, ਤੇਜਾ ਸਿੰਘ ਟੇਲਰ, ਪਿੰਡ ਗਦਰਾਣਾ ਨੇੜੇ ਮੰਡੀ ਕਾਲਿਆਂਵਾਲੀ ਤੋਂ। ਅਤੇ ਜਗਸੀਰ ਸਿੰਘ, ਲਛਮਣ ਸਿੰਘ, ਮੌੜ ਚੜ੍ਹਤ ਸਿੰਘ ਵਾਲਾ, ਸੰਧੂਰਾ ਸਿੰਘ, ਮੌੜ ਲੀਲਾ ਸਿੰਘ, ਮੌੜ ਮੰਦਰ ਸਿੰਘ, ਅਤੇ ਗੁਰਜੀਤ ਸਿੰਘ, ਗੁਰਮੇਲ ਸਿੰਘ, ਭੂਰਾ ਸਿੰਘ, ਮੱਖਣ ਸਿੰਘ, ਪਿੰਡ ਵੱਲੋਂ, ਜ਼ਿਲ੍ਹਾ ਬਠਿੰਡਾ ਤੋਂ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

0: ਤੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਅਗਲੇ ਵਟਸਐਪ ਸੁਨੇਹਿਆਂ ਨੂੰ। ਸਾਨੂੰ ਸੁਨੇਹਾ ਪ੍ਰਾਪਤ ਹੋਇਆ ਹੈ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਜਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰਿਯੰਕਾ ਧੀਮਾਨ, ਆਂਚਲ ਕੁੰਜ ਪਰਵ, ਪਰਵੀਨ ਧੀਮਾਨ ਅਤੇ ਚਿਰਾਗ ਰਜਤ ਰਜੇਸ਼ ਧੀਮਾਨ ਅਤੇ ਇਹਨਾਂ ਦੀ ਪੂਰੀ ਫੈਮਿਲੀ। ਅਤੇ ਪਿੰਡ ਬੁਰਜ ਸਿੱਧਮਾ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ ਅਤੇ ਗੈਵੀ ਗਿੱਲ ਅਤੇ ਇਹਨਾਂ ਦੇ ਆਂਢੀ ਗੁਆਂਢੀ। ਅਤੇ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਹਰਵਿੰਦਰ ਮਾਨ, ਰਾਜ ਸਿੰਘ ਮਾਨ ਅਤੇ ਪ੍ਰੀਤ ਮਾਨ। ਅਤੇ ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ, ਅਰਸ਼ਵੀਰ ਜੱਸਲ ਅਤੇ ਜੱਗਾ ਸਿੰਘ, ਰਾਮਾ ਮੰਡੀ ਤੋਂ ਬਲਜੀਤ ਕੌਰ ਰਾਮਾ ਮੰਡੀ ਅਤੇ ਇਹਨਾਂ ਦੇ ਪੋਤਰੇ ਤਨਵੀਰ, ਗੁਰਵੀਰ ਅਤੇ ਮਨਵੀਰ ਅਤੇ ਜਸਨੂਰ। ਅਤੇ ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ, ਮੰਗਾ ਸਿੰਘ ਪਿੰਡ ਗੰਗਾ ਅਬਲੂਕੀ ਜ਼ਿਲ੍ਹਾ ਬਠਿੰਡਾ ਤੋਂ ਅਤੇ ਇਹਨਾਂ ਦਾ ਬੇਟਾ ਬੰਟੀ, ਬੇਟੀਆਂ ਰਮਨਦੀਪ ਕੌਰ, ਪਰਵੀਨ ਕੌਰ ਅਤੇ ਇਹਨਾਂ ਦੇ ਦੋਸਤ ਗੁਰਮੀਤ ਟੇਲਰ, ਮੇਜਰ ਬੇਰੀਆਂ ਵਾਲਾ ਅਤੇ ਮਨੀਆਂ ਪੱਤੀਆਂ ਵਾਲੇ। ਅਤੇ ਅੱਗੇ ਸਾਨੂੰ ਵਟਸਐਪ ਸੁਨੇਹਾ ਮਿਲਿਆ ਜੀ ਪਿੰਡ ਜਗਾ ਰਾਮ ਤੀਰਥ ਤੋਂ ਲਾਭ ਸਿੰਘ, ਰਤਨ ਖੁਸ਼ਦੀਪ ਸਿੰਘ, ਰਤਨ ਭੋਲਾ ਅਤੇ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੋਂ, ਅਤੇ ਮੁਹੰਮਦ ਸੈਯਦ ਆਵਾਸੀ ਨਿਗਹਤ, ਪਰਵੀਨ ਆਵਾਸੀ, ਸ਼ਾਹਨਾਵਾਜ ਆਵਾਸੀ, ਸਰਫਰਾਜ ਆਵਾਸੀ, ਫਰਦੀਨ ਆਵਾਸੀ, ਸੁਹਾਨ ਆਵਾਸੀ, ਅਰਜਾਨ ਆਵਾਸੀ, ਅਵਾਨ ਆਵਾਸੀ ਅਤੇ ਇਹਨਾਂ ਦਾ ਪੂਰਾ ਪਰਿਵਾਰ ਬੁਲੰਦਸ਼ਹਿਰ ਤੋਂ। ਅਤੇ ਪਿੰਡ ਮੱਲਾ ਨੇੜੇ ਬਾਜਾ ਖਾਨਾ ਤੋਂ ਜੋਧਾ ਸਿੰਘ, ਤੇਜਾ ਸਿੰਘ, ਕੌਰ ਸਿੰਘ ਕੌਰੂ ਅਤੇ ਸੁਖਮੰਦਰ ਸਿੰਘ ਬਾਜਾ ਖਾਨਾ ਤੋਂ, ਮਾਤਾ ਜੀਵੀ ਨਗਰ ਬਠਿੰਡਾ ਤੋਂ ਜਗਸੀਰ ਸਿੰਘ ਸਿੱਧੂ, ਰਮਨਦੀਪ ਕੌਰ ਸਿੱਧੂ, ਮਨਜੋਤ ਕੌਰ ਸਿੱਧੂ, ਨਿਰਗੁਣ ਸਿੰਘ ਸਿੱਧੂ, ਮੀਤਾ, ਨਿੰਮੀ ਅਤੇ ਜੋਤਾ। ਅਤੇ ਅੱਗੇ ਸਾਨੂੰ ਜੀ ਹਨੂੰਮਾਨਗੜ੍ਹ ਤੋਂ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ।
1: ਅਗਲਾ ਖਤ ਮਿਲਿਆ ਜੀ ਸਾਨੂੰ ਸਰਦੂਲ ਸ਼ਹਿਰ ਤੋਂ। ਲਿਖਣ ਵਾਲੇ ਨੇ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਅੰਬਾਲਾ ਹਰਿਆਣਾ ਤੋਂ ਲਿਖ ਰਹੇ ਜੀ ਹਰਬੰਸ ਸਿੰਘ ਸੰਧੂ, ਬੰਸੀ ਲਾਲ ਸੰਧੂ, ਮੇਰਾ ਪੋਤਰਾ ਕਬੀਰ ਸੰਧੂ। ਸੁਣਦੇ ਹਾਂ ਜੀ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਅਗਲਾ ਗੀਤ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਘੜੀ ਤੇ ਸਮਾਂ ਹੋਇਆ ਜੀ 2:59 ਤੇ 10 ਸਕਿੰਟ ਦਾ। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ ਜੋ ਕਿ ਮੁੰਬਈ ਤੋਂ ਹੋਣਗੇ। 3 ਵਜੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਆਜ ਕੇ ਮਹਿਮਾਨ ਤੇ 3 ਵਜੇ ਮੁੜ ਸੁਣੋਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਸਵਾਗਤ ਹੈ ਜੀ ਸਰੋਤਿਓ ਤੁਹਾਡਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਵਿੱਚ। ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਖੁੰਡ ਚਰਚਾ ਅਤੇ ਅੱਜ ਦਾ ਵਿਸ਼ਾ ਹੈ ਰਵਾਇਤੀ ਫਸਲਾਂ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ।

ਇਸ ਵਿੱਚ ਭਾਗ ਲੈਣ ਵਾਲੇ ਕਲਾਕਾਰ ਹਨ ਸਤਪਾਲ ਬਰਾੜ ਪੂਰਾ ਦੇ ਕਿਰਦਾਰ ਵਿੱਚ, ਮਨਦੀਪ ਕੋਟਲੀ ਮੁਖਤਿਆਰ ਦੇ ਕਿਰਦਾਰ ਵਿੱਚ, ਰਾਜਪਾਲ ਭਰੀ ਨੂੰ ਤੁਸੀਂ ਸੁਣੋਗੇ ਨਾਜਰੋ, ਅਤੇ ਮਨਪ੍ਰੀਤ ਕੌਰ ਨੂੰ ਤੁਸੀਂ ਸੁਣੋਗੇ ਕਰਤਾਰੋ ਦੇ ਕਿਰਦਾਰ ਵਿੱਚ। ਆਲੇਖ ਮਨਦੀਪ ਕੋਟਲੀ, ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ।

0: ਆ ਜਾ ਪੂਰਿਆ, ਬਹਿ ਜਾ, ਲੱਕ ਸਿੱਧਾ ਕਰ ਲੈ ਪੂਰਾ। ਅੱਜ ਤਾਂ ਮੋਟਰ ਵਾਲੇ ਕੋਠੇ ਤੋਂ ਤੁਰ ਕੇ ਆਉਂਦੇ ਦਾ ਸਾਹ ਚੜ ਗਿਆ ਯਾਰ, ਗੋਡੇ ਜਵਾਬ ਦੇ ਗਏ ਹੁਣ ਤਾਂ।
1: ਓਏ, ਗੋਡਿਆਂ ਨੇ ਜਵਾਬ ਹੀ ਦੇਣਾ ਭਾਈ, ਤੂੰ ਸਾਰੀ ਉਮਰ ਪੈਦਲ ਤੁਰਨ ਦੀ ਆਦਤ ਤਾਂ ਪਾਈ ਨੀ, ਹੁਣ ਜਦੋਂ ਮਾੜਾ ਜਿਹਾ ਤੁਰਨਾ ਪੈਂਦਾ ਤਾਂ ਆਉਂਦਾ ਮੇਰਾ ਲੱਕ ਟੁੱਟ ਗਿਆ।
0: ਓਏ, ਲੱਕ ਤਾਂ ਤੁਰਨ ਨਾਲ ਨੀ, ਜ਼ਮੀਨ ਦੀ ਹਾਲਤ ਦੇਖ ਕੇ ਟੁੱਟਦਾ। ਪਿਛਲੇ ਸਾਲ ਜਿੱਥੇ ਝੋਨਾ ਲਾਇਆ ਸੀ ਨਾ ਪੂਰਿਆ, ਉੱਥੇ ਪੱਤੇ ਯਾਰ ਐ ਪੀਲੇ ਤੇ ਕੱਥੀ ਰੰਗ ਦੇ ਧੱਬਿਆਂ ਵਾਲੇ ਹੋ ਗਏ, ਜਿਵੇਂ ਕਿਸੇ ਨੇ ਹਲਦੀ ਛਿੜਕੀ ਹੁੰਦੀ ਹੈ।
1: ਓਏ, ਜਿੰਕ ਦੀ ਘਾਟ ਸੀ ਭਾਈ, ਤੂੰ ਖੇਤ ਲੋਹਾ ਜਾਂ ਜਿੰਕ ਤਾਂ ਪਾਇਆ ਨੀ, ਬਸ ਦੂਜਿਆਂ ਨੂੰ ਦੇਖ ਕੇ ਇੱਕੋ ਖਾਦ ਸਿੱਟੀ ਜਾਂਦਾ।
0: ਲੈ, ਮੈਂ ਜ਼ਮੀਨ ਚ ਲੋਹਾ ਪਾਵਾਂ ਹੁਣ? ਜ਼ਮੀਨ ਕੋਈ ਲੁਹਾਰ ਦੀ ਭੱਠੀ ਹੈ ਬਈ, ਗਾਡਰ ਤੇ ਕਿੱਲ ਸਿੱਟਦਿਆਂ ਵਿੱਚ।
1: ਓਏ ਮੁਖਤਿਆਰਿਆ, ਲੋਹੇ ਦਾ ਮਤਲਬ ਆਇਰਨ ਤੱਤ ਹੁੰਦਾ, ਜ਼ਮੀਨ ਨੂੰ ਖੁਰਾਕੀ ਤੱਤ ਚਾਹੀਦਾ ਹੁੰਦਾ ਆਇਰਨ, ਜਿਵੇਂ ਬੰਦੇ ਨੂੰ ਸਰੀਰ ਚ ਚਾਹੀਦਾ ਹੁੰਦਾ।
2: ਸਤਿ ਸ਼੍ਰੀ ਅਕਾਲ ਬਜ਼ੁਰਗੋ, ਅੱਜ ਖੁੰਡ ਤੇ ਬੜੀ ਡੂੰਗੀ ਸਾਇੰਸ ਚੱਲ ਰਹੀ ਹੈ।
0: ਓਏ ਆ ਦੀਪਾ ਪੁੱਤ, ਕੀ ਹਾਲ ਹੈ ਤੇਰਾ? ਆ ਸੁਣ ਲੈ ਭਾਈ ਤੇਰੇ ਤਾਏ ਪੂਰੇ ਦੀਆਂ ਗੱਲਾਂ, ਕਹਿੰਦਾ ਖੇਤ ਚ ਲੋਹਾ ਸਿੱਟੋ। ਮੈਂ ਕਿਹਾ ਕਬਾੜੀਏ ਦੀ ਦੁਕਾਨ ਹੀ ਨਾ ਖੋਲ ਦਿੰਨੇ ਆ ਖੇਤ ਚ।
2: ਨਾ ਤਾਇਆ ਮੁਖਤਿਆਰ ਸਿੰਘ ਜੀ, ਤਾਇਆ ਪੂਰਾ ਗੱਲ ਠੀਕ ਕਰ ਰਿਹਾ, ਪਰ ਸਮਝਾਉਣ ਦਾ ਤਰੀਕਾ ਦੇਸੀ ਹੈ। ਰੇਤਲੀਆਂ ਜ਼ਮੀਨਾਂ ਜਦੋਂ ਝੋਨੇ ਦੇ ਨਵੇਂ ਪੱਤੇ ਪੀਲੇ ਪੈਣ ਲੱਗਣ ਤਾਂ ਲੋਹੇ ਦੀ ਘਾਟ ਹੁੰਦੀ ਹੈ, ਉਹਦੇ ਲਈ ਫੈਰਸ ਸਲਫੇਟ ਦਾ ਛਿੜਕਾ ਹੁੰਦਾ।
1: ਸੁਣ ਲਾ ਮੁਖਤਿਆਰਿਆ, ਉਹ ਮੈਂ ਕਿਹਾ ਸੀ ਨਾ ਬਈ ਕਾਲਜਾ ਦਾ ਮੁੰਡਾ ਜਮਾ ਚੰਗੀ ਤਰ੍ਹਾਂ ਸਮਝਾ ਦੂਗਾ।
0: ਚੱਲ ਮੰਨ ਲਿਆ ਬਈ ਤੱਤਾਂ ਦੀ ਘਾਟ ਹੈ, ਪਰ ਦੀਪਿਆ ਜ਼ਮੀਨ ਦੀ ਤਾਕਤ ਕੁਦਰਤੀ ਤਰੀਕੇ ਨਾਲ ਕਿਵੇਂ ਵਧਾਈਏ? ਬੋਰੀਆਂ ਵਾਲੀਆਂ ਖਾਦਾਂ ਤਾਂ ਜ਼ਮੀਨਾਂ ਨੂੰ ਨਸ਼ੀੜੀ ਕਰੀ ਜਾਂਦੀਆਂ ਨੇ।
2: ਤਾਇਆ, ਸਭ ਤੋਂ ਵਧੀਆ ਤਰੀਕਾ ਹਰੀ ਖਾਦ, ਕਣਕ ਵੱਢਣ ਤੋਂ ਬਾਅਦ ਜੰਤਰ ਜਾਂ ਸਨ ਬੀਜ ਦਿਓ ਤੇ 40-45 ਦਿਨਾਂ ਬਾਅਦ ਉਹਨੂੰ ਖੇਤ ਚ ਹੀ ਵਾਹ ਦਿਓ। ਇਹਦੇ ਨਾਲ ਜ਼ਮੀਨ ਚ ਜੈਵਿਕ ਮਾਦਾ ਵੱਧਦਾ ਹੈ ਤੇ ਯੂਰੀਏ ਦੀ ਅੱਧੀ ਬਚਤ ਹੁੰਦੀ ਹੈ।
1: ਆਹ ਗੱਲ ਬਿਲਕੁਲ ਸੱਚੀ ਕਹੀ ਹੈ ਦੀਪੇ ਨੇ, ਉਹ ਸਾਡੇ ਬਜ਼ੁਰਗ ਪਹਿਲਾਂ ਜੰਤਰ ਵਾਹੁੰਦੇ ਹੁੰਦੇ ਸੀ, ਉਹਦੇ ਨਾਲ ਜ਼ਮੀਨ ਐ ਪੋਲੀ ਹੋ ਜਾਂਦੀ ਸੀ ਜਿਵੇਂ ਮੱਖਣ ਹੋਵੇ।
0: ਹਾਂ, ਉਹ ਜੰਤਰ ਵਾਹ ਕੇ ਜਦੋਂ ਝੋਨਾ ਲਾਉਂਦੇ ਸੀ ਨਾ, ਫਸਲ ਦਾ ਰੰਗ ਹੀ ਗੂੜਾ ਹਰਾ ਹੁੰਦਾ ਸੀ, ਅਸੀਂ ਤਾਂ ਉਹ ਕੰਮ ਹੀ ਛੱਡਤਾ।
2: ਤਾਂਹੀਓ ਤਾਇਆ ਹੁਣ ਖੇਤੀ ਮਾਹਰ ਕਹਿੰਦੇ ਆ ਕਿ ਪੁਰਾਣੇ ਕੁਦਰਤੀ ਢੰਗਾਂ ਨੂੰ ਨਵੀਂ ਸਾਇੰਸ ਨਾਲ ਜੋੜੋ।
1: ਓਏ ਦੀਪਿਆ, ਆ ਪਿੰਡ ਚ ਜਿਹੜਾ ਧਰਤੀ ਹੇਠਲਾ ਪਾਣੀ ਆ ਦਿਨ ਬ ਦਿਨ ਡੁੱਗਾ ਹੀ ਜਾਈ ਜਾਂਦਾ ਯਾਰ, ਇਹਦਾ ਵੀ ਕੋਈ ਹੱਲ ਹੋਊ?
2: ਤਾਇਆ, ਬਰਸਾਤੀ ਪਾਣੀ ਨੂੰ ਧਰਤੀ ਚ ਰਿਚਾਰਜ ਕਰਨ ਲਈ ਰਿਚਾਰਜ ਵੈਲ ਬਣਾਏ ਜਾ ਸਕਦੇ ਨੇ। ਖੇਤਾਂ ਦੇ ਇੱਕ ਨੀਵੇਂ ਕੋਨੇ ਚ ਫਿਲਟਰ ਬੈੱਡ ਲਾ ਕੇ ਬਰਸਾਤ ਦਾ ਸਾਫ ਪਾਣੀ ਬੋਰ ਰਾਹੀਂ ਸਿੱਧਾ ਧਰਤੀ ਦੇ ਹੇਠਲੇ ਜਲ ਭੰਡਾਰ ਚ ਉਤਾਰਿਆ ਜਾ ਸਕਦਾ।
0: ਲੈ, ਮੀਂਹ ਦਾ ਪਾਣੀ ਧਰਤੀ ਚ ਵਾਪਸ ਭੇਜਣਾ, ਇਹ ਤਾਂ ਕਦੇ ਸੁਣਿਆ ਨਹੀਂ ਸੀ।
2: ਤਾਇਆ, ਜਿੰਨਾ ਪਾਣੀ ਅਸੀਂ ਮੋਟਰਾਂ ਨਾਲ ਕੱਢਦੇ ਹਾਂ, ਜੇ ਉਹਨਾਂ ਵਾਪਸ ਨਾ ਭੇਜਿਆ ਤਾਂ ਅਗਲੀਆਂ ਪੀੜ੍ਹੀਆਂ ਨੂੰ ਪੀਣ ਲਈ ਪਾਣੀ ਨਹੀਂ ਮਿਲਣਾ।
1: ਉਹ ਗੱਲ ਤਾਂ ਦਿਲ ਨੂੰ ਲੱਗ ਗਈ ਬਾਈ ਦੀਪੇ ਦੀ, ਉਹ ਪਿੰਡ ਦੀ ਪੰਚਾਇਤ ਨੂੰ ਸਾਂਝੇ ਛੱਪੜਾਂ ਦੀ ਸਫਾਈ ਕਰਾ ਕੇ ਉਹਦੇ ਚ ਵੀ ਰੀਚਾਰਜ ਸਿਸਟਮ ਲਾਉਣਾ ਚਾਹੀਦਾ।
0: ਦੀਪਿਆ, ਆਹ ਜਿਹੜਾ ਪਿੰਡਾਂ ਚ ਕੈਂਸਰ ਤੇ ਹੋਰ ਬਿਮਾਰੀਆਂ ਫੈਲ ਰਹੀਆਂ ਨੇ ਸ਼ੇਰਾ, ਲੋਕ ਕਹਿੰਦੇ ਆ ਸਬਜ਼ੀਆਂ ਤੇ ਜ਼ਹਿਰਾਂ ਬਹੁਤ ਛਿੜਕਦੇ ਆ, ਇਹਦਾ ਕੀ ਕਰੀਏ?
2: ਤਾਇਆ, ਇਹਦਾ ਸਭ ਤੋਂ ਸੌਖਾ ਹੱਲ ਹੈ ਘਰੇਲੂ ਬਗੀਚੀ। ਹਰ ਕਿਸਾਨ ਨੂੰ ਆਪਣੇ ਘਰ ਦੇ ਪਿਛਵਾੜੇ ਜਾਂ ਖੇਤ ਦੇ ਇੱਕ ਛੋਟੇ ਹਿੱਸੇ ਚ ਬਿਨਾਂ ਸਪਰੇਅ ਤੋਂ ਦੇਸੀ ਰੂੜੀਆਂ ਵਾਲੀ ਮੌਸਮੀ ਸਬਜ਼ੀਆਂ ਬੀਜਣੀਆਂ ਚਾਹੀਦੀਆਂ ਨੇ।
1: ਓਏ ਵਾਹ ਭਾਈ ਵਾਹ, ਤਾਜ਼ੀ ਭਿੰਡੀ, ਓਏ ਤਾਜ਼ੀ ਤੋਰੀ, ਟਮਾਟਰ, ਉਹ ਮਿਰਚਾਂ, ਉਹ ਘਰ ਦੀਆਂ ਹੋਣ ਤਾਂ ਜ਼ਹਿਰ ਖਾਣ ਤੋਂ ਬਚਿਆ ਰਹਿੰਦਾ ਬੰਦਾ।
0: ਹਾਂ, ਬਚਿਆ ਰਹਿੰਦਾ ਬੰਦਾ, ਪਰ ਦੀਪਿਆ ਘਰੇਲੂ ਬਗੀਚੀ ਚ ਕੀੜੇ

0: ਕੱਪੜੇ ਪੈ ਜਾਂਦੇ ਆ, ਉੱਥੇ ਫਿਰ ਸਪਰੇਅ ਕਿਵੇਂ ਨਾ ਕਰੀਏ ਦੱਸ।
1: ਤਾਇਆ, ਘਰੇਲੂ ਬਗੀਚੀ ਲਈ ਲੱਸੀ, ਹਿੰਗ, ਨਿੰਮ ਦੇ ਪੱਤਿਆਂ ਦਾ ਘੋਲ ਜਾਂ ਲਸਣ ਮਿਰਚ ਦਾ ਕਾੜਾ ਵਰਤਿਆ ਜਾਂਦਾ। ਇਹ ਕੁਦਰਤੀ ਕੀਟਨਾਸ਼ਕ ਹੁੰਦੇ ਨੇ ਜੋ ਕੀੜੇ ਵੀ ਭਜਾਉਂਦੇ ਆ ਤੇ ਸਿਹਤ ਨੂੰ ਵੀ ਕੋਈ ਨੁਕਸਾਨ ਨਹੀਂ ਕਰਦੇ।
2: ਸੁਣ ਲਿਆ ਮੁਖਤਾਰ ਸਿੰਘ, ਓਏ ਲੱਸੀ ਕੱਲੀ ਪੀਣ ਦੇ ਕੰਮ ਨਹੀਂ ਆਉਂਦੀ, ਸਬਜ਼ੀਆਂ ਦੇ ਛਿੜਕਾਅ ਚ ਵੀ ਕੰਮ ਆਉਂਦੀ ਆ।
0: ਲੈ, ਮੈਂ ਤਾਂ ਸਮਝਦਾ ਸੀ ਬਈ ਲੱਸੀ ਬਸ ਦੁਪਹਿਰੇ ਪੀ ਕੇ ਨਾ ਘੁਰਾੜੇ ਮਾਰਨ ਲਈ ਹੁੰਦੀ ਆ ਪੂਰਿਆ।
1: ਖੱਟੀ ਲੱਸੀ ਤਾਂ ਤਾਂਬੇ ਦੇ ਭਾਂਡੇ ਚ ਰੱਖ ਕੇ ਬਹੁਤ ਤਕੜਾ ਉੱਲੀ ਨਾਸ਼ਕ ਬਣ ਜਾਂਦੀ ਹੈ ਤਾਇਆ।
2: ਓਏ ਦੀਪੇ ਪੁੱਤ, ਆਹ ਜਿਹੜਾ ਸਰਕਾਰ ਦਾ ਕਿਸਾਨਾਂ ਲਈ ਹੈਲਪ ਲਾਈਨ ਨੰਬਰ ਹੁੰਦਾ ਹੈ, ਉਹਦੇ ਬਾਰੇ ਦੱਸ ਕਾ ਮੜਾ ਜਾ।
1: ਤਾਇਆ, ਕਿਸਾਨ ਕਾਲ ਸੈਂਟਰ ਦਾ ਟੋਲ ਫ੍ਰੀ ਨੰਬਰ ਨੋਟ ਕਰ ਤੂੰ, 1800-180-1551। ਮੋਬਾਈਲ ਤੋਂ ਬਿਨਾਂ ਕਿਸੇ ਖਰਚੇ ਦੇ ਮਿਲਦਾ। ਫਸਲ ਦੀ ਵੀ ਕੋਈ ਸਮੱਸਿਆ ਹੋਵੇ, ਆਪਣੀ ਪੰਜਾਬੀ ਬੋਲੀ ਚ ਖੇਤੀ ਮਾਹਰਾਂ ਨਾਲ ਸਿੱਧੀ ਗੱਲ ਕਰਕੇ ਹਾਲ ਪੁੱਛ ਸਕਦੇ ਹੋ।
0: ਲੈ ਦੱਸ, ਮੁਫ਼ਤ ਚ ਫੋਨ ਲੱਗਦਾ? ਉਹ ਯਾਰ ਦੀਪਿਆ, ਮੈਂ ਤਾਂ ਐਵੇਂ ਸ਼ਹਿਰ ਵਾਲੇ ਦੁਕਾਨਦਾਰਾਂ ਦੇ ਹੱਥ ਜੋੜਦਾ ਫਿਰਦਾ ਸੀ।
2: ਓਏ ਬਸ ਫਿਰ, ਅਗਿਆਨਤਾ ਦੀ ਚਾਦਰ ਤਾਣੀ ਬੈਠਾ ਸੀ ਤੂੰ ਤਾਂ। ਹੁਣ ਤਾਂ ਸਰਕਾਰ ਨੇ ਘਰੇ ਬੈਠਿਆਂ ਹੀ ਸਾਰੀਆਂ ਸਹੂਲਤਾਂ ਦੇਤੀਆਂ।
1: ਬਿਲਕੁਲ ਤਾਇਆ, ਨਾਲੇ ਪਿੰਡ ਦੀ ਸਹਿਕਾਰੀ ਸਭਾ ਤੋਂ ਸਾਂਝੇ ਖੇਤੀ ਸੰਦ ਕਿਰਾਏ ਤੇ ਲੈਣ ਦਾ ਰਿਵਾਜ ਪਾਓ, ਤਾਂ ਜੋ ਛੋਟੇ ਕਿਸਾਨਾਂ ਤੇ ਮਸ਼ੀਨਾਂ ਦੀ ਖਰੀਦ ਦਾ ਬੋਝ ਨਾ ਪਵੇ।
0: ਹਾਂ, ਜੇ 5-7 ਜਾਣੇ ਰਲ ਕੇ ਸੰਦ ਵਰਤਣ ਤਾਂ ਲੱਖਾਂ ਰੁਪਏ ਬਚ ਸਕਦੇ ਨੇ ਦੀਪਿਆ।
2: ਉਹ ਦੀਪਿਆ, ਤੇਰੀਆਂ ਗੱਲਾਂ ਸੁਣ ਕੇ ਤਾਂ ਬਾਈ ਐਂ ਲੱਗਦਾ ਵੀ ਜੇ ਨਵੀਂ ਪੀੜ੍ਹੀ ਖੇਤੀ ਸੰਭਾਲ ਲੈ ਨਾ ਤਾਂ ਪੰਜਾਬ ਦੇ ਖੇਤ ਮੁੜ ਸੋਨਾ ਉਗਾਉਣ ਲੱਗ ਪੈਣ।
1: ਬਜ਼ੁਰਗੋ, ਖੇਤੀ ਸਾਡੀ ਰੀੜ ਦੀ ਹੱਡੀ ਹੈ, ਬਸ ਲੋੜ ਇਸ ਗੱਲ ਦੀ ਹੈ ਕਿ ਅਸੀਂ ਅੰਨੇ ਵਾਹ ਖਰਚੇ ਘਟਾਈਏ ਤੇ ਕੁਦਰਤੀ ਸਾਧਨਾਂ ਦੀ ਕਦਰ ਕਰੀਏ।
0: ਆ ਦੀਪਿਆ, ਜਿਹੜਾ ਤੂੰ ਨੰਬਰ ਦੱਸਦਾ ਸੀ ਕੋਈ 1551, ਆ ਤੇਰੇ ਮੰਜੇ ਤੇ ਨਾ ਮਗਰ ਡੈਰੀ ਪਈ ਹੈ ਸ਼ੇਰਾ, ਚੱਕ ਕੇ 2 ਝਰੀਟਾਂ ਹੀ ਮਾਰ ਦੇ, ਲਿਖੀ ਜਾ, ਮੈਂ ਤਾਂ ਛੇਤੀ ਭੁੱਲ ਜਾਊ ਇਹਨੂੰ।
1: 1800-180-1551। ਲਓ ਤਾਇਆ, ਆ ਮੈਂ ਨੰਬਰ ਲਿਖਤਾ, ਜਦੋਂ ਵੀ ਲੋੜ ਪਵੇ ਦਿਨ ਵੇਲੇ ਕਦੇ ਵੀ ਫੋਨ ਮਿਲਾ ਲਿਓ। ਮੈਂ ਹੁਣ ਕਾਲਜ ਲਈ ਨਿਕਲਦਾ, ਤੁਸੀਂ ਆਪਣਾ ਧਿਆਨ ਰੱਖਿਓ, ਸਤਿ ਸ਼੍ਰੀ ਅਕਾਲ ਦੋਵਾਂ ਨੂੰ।
0: ਜਿਉਂਦਾ ਰਹਿ ਪੁੱਤ, ਸਤਿ ਸ਼੍ਰੀ ਅਕਾਲ, ਐਂ ਦਿਲ ਲਾ ਕੇ ਪੜ੍ਹਦਾ ਰਹਿ ਤੇ ਆਉਂਦਾ ਜਾਂਦਾ ਸਾਨੂੰ ਖੇਤੀਬਾੜੀ ਦੀਆਂ ਸਕੀਮਾਂ ਤੇ ਹੋਰ ਜਾਣਕਾਰੀ ਦੇ ਕੇ ਜਾਇਆ ਕਰ।
2: ਓ ਸਤਿ ਸ਼੍ਰੀ ਅਕਾਲ ਦੀਪੇ ਪੁੱਤ, ਲੈ ਵੀ ਮੁਖਤਾਰਿਆ, ਦੀਪਾ ਤਾਂ ਗਿਆ ਪਰ ਉਹ ਸਾਹਮਣੇ ਦੇਖ, ਤੇਰੀ ਕਰਤਾਰੋ ਤੇ ਮੇਰੀ ਨਜ਼ਰੋ, ਉਹ ਡੁੱਲੀ ਵੀ ਖੜਕਦੀ ਆਉਂਦੀ ਹੈ, ਹੁਣ ਦੇਖੀ ਆਉਂਦੀਆਂ ਕਿਵੇਂ ਚਾਹ ਦੇ ਨਾਲ ਨਾਲ ਸਿਰ ਖਾਂਦੀਆਂ।
0: ਉਹ ਗਰਮੀ ਬੜੀ ਹੈ, ਤੂੰ ਚੁੱਪ ਕਰਕੇ ਬਹਿ ਜਾ ਭੂਰਿਆ, ਐਵੇਂ ਨਾ ਹਾਸੇ ਚ ਗੱਲ ਉਡਾ, ਆ ਜਿਹੜਾ ਅਸਲੀ ਦੁੱਖ ਹੈ ਉਹਦੀ ਗੱਲ ਕਰ ਹੁਣ ਤੂੰ ਮੇਰੇ ਨਾਲ। ਐਤਕੀ ਤਾਂ ਮੌਸਮ ਨੇ ਵੀ ਜਮਾਂ ਲਾਕੀ ਤੋੜ ਕੇ ਧਰਤਾ ਯਾਰ, ਕਪਾਹ ਵੱਲ ਝਾਕਿਆ ਨਹੀਂ ਆਉਂਦਾ, ਪੱਤੇ ਐ ਮੁੜੇ ਪਏ ਜਿਵੇਂ ਅੱਗ ਲੱਗੀ ਹੁੰਦੀ ਹੈ।
2: ਓਏ ਤੂੰ ਕਪਾਹ ਨੂੰ ਰੋਨਾ, ਉਹ ਮੇਰਾ ਝੋਨਾ ਦੇਖ ਲਾ, ਉਹ ਪਾਣੀ ਸੁੱਕਦਾ ਨੀ ਤੇ ਲਾਈਟ ਵਾਲੇ ਹੱਥ ਨੇ 5 ਮਿੰਟ ਦੇ ਕੇ ਲਾਈਟ ਆਖਣਗੇ ਲਓ ਹੋਰ ਨਜ਼ਾਰੇ।
0: ਤੂੰ ਤਾਂ ਬਸ ਝੋਨੇ ਦੇ ਪਿੱਛੇ ਪਿਆ ਰਿਹਾ ਕਰ ਯਾਰ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਬਈ ਐਤਕੀ ਨਰਮਾ ਬੀਜ ਲੈ, ਪਰ ਤੂੰ ਤਾਂ ਪਾਣੀ ਦੀ ਟੈਂਕੀ ਖੋਲ ਕੇ ਬਹਿਣਾ ਹੁੰਦਾ।
2: ਓਏ ਨਰਮਾ, ਉਹ ਨਰਮੇ ਨੂੰ ਤਾਂ ਗੁਲਾਬੀ ਸੁੰਡੀ ਐਂ ਖਾ ਗਈ ਜਿਵੇਂ ਵਿਆਹ ਚ ਲੱਡੂ ਖਾਈ ਦੇ ਆ, ਤੇਰਾ ਨਰਮਾ ਤਾਂ ਹੁਣ ਬਸ ਦੀਵਾਲੀ ਦੇ ਦੀਵੇ ਬਾਲਣ ਜੋਗਾ ਹੀ ਰਹਿ ਗਿਆ।
3: ਲੈ ਸੁਣ ਲੋ ਇਹਨਾਂ ਬੁੜਿਆਂ ਦੀਆਂ ਗੱਲਾਂ, ਓਏ ਤੁਹਾਨੂੰ ਖੇਤੀ ਦਾ ਊੜਾ ਆੜਾ ਆਉਂਦਾ ਵੀ ਆ ਕਿ ਇੱਥੇ ਬਸ ਬਹਿ ਕੇ ਮੱਖੀਆਂ ਮਾਰਨੀਆਂ ਆਉਂਦੀਆਂ ਨੇ।
4: ਨੀ ਭੈਣੇ ਕਰਤਾਰੋ, ਆ ਵੇਖ ਲਾ, ਇਹ ਆਥਣ ਤੱਕ ਇੱਥੇ ਬਹਿ ਕੇ ਦੁਨੀਆਂ ਜਿੱਤ ਲੈਂਦੇ ਆ ਤੇ ਖੇਤ ਚ ਤੇਲੇ ਨੇ ਫਸਲ ਦਾ ਭੋਗ ਪਾਤਾ।
0: ਉਹ ਤੂੰ ਛੱਡ ਨਜ਼ਰੋ, ਤੂੰ ਆਪਦੀ ਸੂਈ ਚ ਧਾਗਾ ਪਾਉਣਾ ਸਿੱਖ ਲੈ ਪਹਿਲਾਂ, ਸਾਡੀ ਫਸਲ ਦੀ ਚਿੰਤਾ ਤੂੰ ਨਾ ਕਰ, ਅਸੀਂ ਡਾਕਟਰ ਹਾਂ, ਖੇਤੀ ਦੇ ਡਾਕਟਰ।
3: ਹਾਂ ਹਾਂ, ਵੱਡਾ ਆਇਆ ਝੋਨੇ ਦਾ ਡਾਕਟਰ, ਆ ਲੰਘੇ ਸਾਲ 3 ਗੱਫੇ ਯੂਰੀਆ ਦੇ ਜ਼ਿਆਦਾ ਸਿੱਟ ਕੇ ਫਸਲ ਆਪ ਹੀ ਲੰਮੇ ਪਾ ਲਈ ਸੀ, ਹੁਣ ਬੜਾ ਸਿਆਣਾ ਬਣਦਾ।
2: ਲੈ ਵੀ ਮੁਖਤਾਰਿਆ, ਉਹ ਭਾਬੀ ਨੇ ਤਾਂ ਤੇਰੀ ਪਹਿਲੀ ਬਾਲ ਚ ਵਿਕਟ ਉਡਾਤੀ, ਉਹ ਮੈਂ ਤਾਂ ਕਹਿੰਦਾ ਯੂਰੀਆ ਘੱਟ ਪਾਇਆ ਕਰ, ਪਰ ਤੂੰ ਮੰਨੇ ਤਾਂ ਨਾ।
0: ਓਏ ਤੂੰ ਬਹੁਤਾ ਬੋਲਣਾ ਭੂਰਿਆ, ਤੂੰ ਕਿਹੜਾ ਘੱਟ ਕੀਤਾ, DAP ਦੀਆਂ 5 ਬੋਰੀਆਂ ਠੋਕਤੀਆਂ ਸੀ ਪਿਛਲੇ ਸਾਲ, ਬਾਅਦ ਚ ਜ਼ਮੀਨ ਐ ਕੜਕ ਹੋ ਗਈ ਸੀ ਜਿਵੇਂ ਪੱਕੀ ਇੱਟ ਹੁੰਦੀ ਹੈ।
4: ਆਹੋ ਭੈਣੇ, ਇਹਨੂੰ ਆਂਦੇ ਆ ਵੀ ਬਿਨਾਂ ਸਲਾਹ ਤੋਂ ਖੇਤੀ ਤੇ ਬਿਨਾਂ ਲੱਗ ਤੋਂ ਰੋਟੀ। ਖੇਤੀ ਆਲੇ ਵੀ ਰੇਡੂਓ ਤੇ ਰੋਜ਼ ਬੋਲਦੇ ਆ ਵੀ ਪਹਿਲਾਂ ਮਿੱਟੀ ਦੀ ਜਾਂਚ ਕਰਾਓ, ਪਰ ਇਹ ਸੁਣ ਤਾਂ ਨਾ।
3: ਜਾਂਚ ਕਿੱਥੋਂ ਕਰਾ ਲੈਣਗੇ ਨੀ, ਇਹ ਤਾਂ ਡਾਕਟਰ ਕੋਲੇ ਵੀ ਜਾਣ ਤੋਂ ਡਰਦੇ ਆ, ਬਈ ਕਿਤੇ ਮਿੱਟੀ ਦੇ ਬਹਾਨੇ ਇਹਨਾਂ ਦਾ ਆਪਦਾ ਖੂਨ ਨਾ ਚੈੱਕ ਕਰ ਲੇ।

0: ਉਹ ਤੁਸੀਂ ਦੋਵੇਂ ਜਾਣੀਆਂ ਸਾਡਾ ਮਖੌਲ ਉਡਾਉਣ ਆਈ ਹੋ ਕਿ ਚਾਹ ਪਿਉਣ ਆਈ ਹੋ? ਚਾਹ ਫੜਾਓ ਤੇ ਚੁੱਪ ਕਰਕੇ ਚਲੋ ਘਰੇ।
1: ਨਾ ਨਾ ਮੁਖਤਾਰਿਆ, ਆ ਬੋਲਣ ਦੇ ਭਾਬੀ ਨੂੰ। ਉਹ ਗੱਲਾਂ ਭਾਬੀ ਦੀਆਂ 16 ਨੇ ਸੱਚੀਆਂ, ਅਸੀਂ ਤਾਂ ਬਸ ਗਵਾਂਢੀ ਨੂੰ ਦੇਖ ਕੇ ਛਿੱਟਾ ਦੇਣ ਵਾਲੇ ਬੰਦੇ ਆ।
2: ਸੁਣ ਲੋ ਫਿਰ ਕੰਨ ਖੋਲ ਕੇ, ਕੱਲ ਖੇਤੀ ਵਾਲੇ ਅਫਸਰ ਆਏ ਸੀ ਸਰਪੰਚ ਦੇ ਘਰੇ। ਉਹ ਕਹਿੰਦੇ ਸੀ ਬਈ ਨਰਮੇ ਤੇ ਗੁਲਾਬੀ ਸੁੰਡੀ ਲਈ ਪਹਿਲਾਂ ਹੀ ਦੇਖ ਰੇਖ ਰੱਖੋ, ਜਦੋਂ ਪੂਰੀ ਫੈਲ ਗਈ ਫੇਰ ਸਪਰੇਆਂ ਦਾ ਕੋਈ ਫਾਇਦਾ ਨੀ।
3: ਆਹੋ, ਝੋਨੇ ਚ ਪਾਣੀ ਲਗਾਤਾਰ ਖੜਾ ਰੱਖਣ ਦੀ ਲੋੜ ਨੀ ਹੁੰਦੀ। ਉਹ ਕਹਿੰਦੇ ਸੀ ਵੀ ਪਾਣੀ ਸੁਕਾ ਸੁਕਾ ਕੇ ਲਾਓ, ਨਹੀਂ ਤਾਂ ਜੜਾਂ ਗਲ ਜਾਂਦੇ ਨੇ ਤੇ ਬਿਮਾਰੀ ਵੀ ਲੱਗ ਜਾਂਦੀ ਹੈ।
0: ਓਹੋ, ਹੁਣ ਇਹ ਤੀਵੀਆਂ ਦੱਸਣਗੀਆਂ ਬਈ ਭੂਰਿਆ ਵੀ ਖੇਤੀ ਕਰਨੀ ਕਿਵੇਂ ਹੈ। 40 ਸਾਲ ਹੋ ਗਏ ਹਲ ਵਾਹੁੰਦੇ ਨੂੰ, ਮੈਨੂੰ ਨੀ ਪਤਾ ਵੀ ਪਾਣੀ ਕਿਵੇਂ ਲਾਉਣਾ ਹੈ।
1: ਓਏ ਮੁਖਤਿਆਰਿਆ, ਉਹ 40 ਸਾਲ ਪਹਿਲਾਂ ਵਾਲੀਆਂ ਗੱਲਾਂ ਨੀ ਰਹੀਆਂ, ਹੁਣ ਤਾਂ ਬੀਜ ਵੀ ਨਵੇਂ ਆ ਗਏ ਤੇ ਬਿਮਾਰੀਆਂ ਵੀ ਵਲੈਤੀ ਆ ਗਈਆਂ।
2: ਓਏ ਇਹਨੂੰ ਸਮਝਾਓ ਕੋਈ, ਆ ਜਿਹੜਾ ਤੂੰ ਨਰਮੇ ਤੇ ਬਿਨਾਂ ਪੁੱਛੇ ਦਵਾਈ ਛਿੜਕੀ ਸੀ, ਉਹਦੇ ਨਾਲ ਸੁੰਡੀ ਤਾਂ ਮਰੀ ਨੀ, ਚੰਗੇ ਕੀੜੇ ਜਿਹੜੇ ਮਿੱਤਰ ਹੁੰਦੇ ਆ ਉਹ ਜ਼ਰੂਰ ਮਰ ਗਏ।
3: ਨੀ ਸੱਚੀ ਭੈਣੇ, ਆ ਜਿਹੜੇ ਮਿੱਤਰ ਕੀੜੇ ਹੁੰਦੇ ਆ ਨਾ, ਇਹ ਕਹਿੰਦੇ ਫਸਲ ਦੀ ਰਾਖੀ ਕਰਦੇ ਆ, ਆ ਸਾਡੇ ਵਾਲਾ ਤਾਂ ਨਾ ਹਰ ਦੂਜੇ ਦਿਨ ਢੋਲੀ ਚੱਕ ਕੇ ਤੁਰ ਪੈਂਦਾ।
0: ਉਹ ਬਸ ਕਰੋ ਨੀ ਅਣਪੜੋ, ਕੀੜੇ ਵੀ ਕਦੇ ਮਿੱਤਰ ਹੁੰਦੇ ਆ। ਕੀੜਾ ਤਾਂ ਕੀੜਾ ਹੁੰਦਾ, ਫਸਲ ਖਾਣ ਆਉਂਦਾ। ਤੁਹਾਨੂੰ ਦੱਸੋ ਕੀ ਪਤਾ ਹੈਗਾ ਫਸਲ ਬਾਰੇ?
1: ਓਏ ਮੁਖਤਿਆਰਿਆ, ਓਏ ਤੂੰ ਤਾਂ ਜਮਾਂ ਹੀ ਠੇਠ ਆ ਯਾਰ। ਓਏ ਆ ਜਿਹੜੀ ਲੇਡੀ ਬਰਡ ਹੁੰਦੀ ਹੈ, ਆ ਕੀ ਕਹਿੰਦੇ ਹੁੰਦੇ ਭਾਬੀ ਇਹਨੂੰ?
2: ਉਹਨੂੰ ਬੀਂਡੀ ਜਾਂ ਸੁੰਡੀ ਖਾਣੀ ਵਾਲੀ ਮਾਈ ਕਹਿੰਦੇ ਆ। ਉਹ ਛੋਟੇ ਕੀੜਿਆਂ ਨੂੰ ਖਾ ਜਾਂਦੀ ਹੈ, ਪਰ ਥੋਡੇ ਵਰਗੇ ਅਣਜਾਣ ਅੰਧਾ ਧੁੰਦ ਸਪਰੇਹਾਂ ਕਰਕੇ ਸਾਰਾ ਕੁਛ ਭੁੰਨ ਦਿੰਦੇ ਆ।
3: ਤੇ ਨਾਲੇ ਵੀ ਉਹ ਅਫਸਰ ਆਂਦਾ ਸੀ ਵੀ ਸਪਰੇ ਹੈ ਨਾ ਜਿਹੜੀ, ਉਹ ਆਥਣੇ ਤੇ ਤੜਕੇ ਕਰਨੀ ਚਾਹੀਦੀ ਹੈ, ਦੁਪਹਿਰੇ ਤਾਂ ਸਪਰੇ ਉੱਡ ਜਾਂਦੀ ਹੈ ਤੇ ਐਵੇਂ ਪੈਸਾ ਖਰਾਬ ਹੁੰਦਾ।
0: ਲੈ, ਮੈਂ ਤਾਂ ਰੋਜ਼ 12 ਵਜੇ ਧੁੱਪੇ ਢੋਲੀ ਪਿੱਠ ਤੇ ਟੰਗ ਕੇ ਘੁੰਮਦਾ ਹੁੰਦਾ, ਮੈਂ ਕਿਹਾ ਧੁੱਪ ਚ ਦਵਾਈ ਛੇਤੀ ਅਸਰ ਕਰੂਗੀ।
1: ਤੇਰਾ ਭਲਾ ਹੋ ਜਾਵੇ ਮੁਖਤਿਆਰਿਆ, ਓਏ ਤੂੰ ਦਵਾਈ ਦਾ ਅਸਰ ਫਸਲ ਤੇ ਕਰਾਉਣਾ ਸੀ ਕਿ ਆਪਦੇ ਸਿਰ ਤੇ? ਓਏ ਧੁੱਪੇ ਤਾਂ ਬੰਦਾ ਆਪ ਚੱਕਰ ਖਾ ਕੇ ਡਿੱਗ ਪੈਂਦਾ, ਦਵਾਈ ਨੇ ਕੀ ਅਸਰ ਕਰਨਾ ਸੀ?
2: ਇਹਦਾ ਤਾਂ ਭਾਈ ਸਿਰ ਆਪ ਘੁੰਮਿਆ ਹੋਇਆ, ਖੇਤ ਚ ਖਾਦ ਪਾਉਣ ਵੇਲੇ ਆਂਦਾ ਪਾ ਦੇ ਹੋਰ ਬੋਰੀ, ਫਸਲ ਉੱਚੀ ਹੋ ਜੂ। ਹੁਣ ਫਸਲ ਤਾਂ ਉੱਚੀ ਹੋ ਗਈ ਪਰ ਦਾਣਾ ਇੱਕ ਨੀ ਪਿਆ।
3: ਆਹੋ ਨੀ, ਜ਼ਿਆਦਾ ਖਾਦ ਨਾਲ ਫਸਲ ਬਸ ਲੰਮੀ ਹੋਈ ਹੁੰਦੀ ਹੈ ਤੇ ਜ਼ੋਰ ਘੱਟ ਜਾਂਦਾ। ਜਿਵੇਂ ਬੰਦਾ ਜ਼ਿਆਦਾ ਖਾ ਕੇ ਢਿੱਡ ਤਾਂ ਵਧਾ ਲੈਂਦਾ ਤੇ ਪਰ ਕੰਮ ਦਾ ਨੀ ਰਹਿੰਦਾ।
0: ਓ ਬਸ ਕਰੋ, ਹੋ ਗਿਆ ਤੁਹਾਡਾ ਗਿਆਨ ਪੂਰਾ? ਚਾਹ ਦਾ ਗਲਾਸ ਫੜਾਓ, ਹੁਣ ਦਿਮਾਗ ਦਾ ਦਹੀਂ ਬਣਾਤਾ ਤੁਹਾਡੇ ਅਫਸਰਾਂ ਨੇ।
1: ਓਏ ਚਾਹ ਤਾਂ ਪੀ ਲਾ ਪਰ ਗੱਲ ਮੰਨਣੀ ਪੈਣੀ ਹੈ, ਐਤਕੀ ਆਪਾਂ ਝੋਨੇ ਦੀ ਪਰਾਲੀ ਨੂੰ ਅੱਗ ਵੀ ਨੀ ਲਾਉਣੀ।
0: ਕੀ ਅੱਗ ਨੀ ਲਾਉਣੀ? ਉਹ ਫਿਰ ਖੇਤ ਕਿਵੇਂ ਵਿਹਲਾ ਹੋ ਪੂਰਿਆ? ਮੈਂ ਤਾਂ ਤੀਲੀ ਲਾ ਕੇ 1 ਮਿੰਟ ਚ ਖੇਤ ਸਾਫ ਕਰ ਦਿੰਦਾ ਹੁੰਦਾ।
2: ਤੂੰ ਤਾਂ ਲਾ ਦਿੰਦਾ ਤੀਲੀ, ਧੂਏ ਨਾਲ ਆਲੇ ਦੁਆਲੇ ਦੇ ਲੋਕਾਂ ਦਾ ਦਮ ਘੁੱਟਦਾ, ਉਹਦੀ ਤੈਨੂੰ ਕੋਈ ਸ਼ਰਮ ਨੀ? ਨਾਲੇ ਧਰਤੀ ਦੇ ਮਿੱਤਰ ਕੀੜੇ ਤੇ ਖੁਰਾਕੀ ਤੱਤ ਸਭ ਜਲ ਕੇ ਕੋਲਾ ਹੋ ਜਾਂਦੇ ਆ।
3: ਹਾਂ ਬਈ, ਸਰਪੰਚ ਆਂਦਾ ਸੀ ਵੀ ਪਰਾਲੀ ਨੂੰ ਵਿੱਚੇ ਵਾਹੁਣ ਵਾਲੀਆਂ ਨਾ ਮਸ਼ੀਨਾਂ ਮਿਲਦੀਆਂ ਨੇ ਤੇ ਉਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਤੇ ਖਾਦ ਵੀ ਘੱਟ ਪਾਉਣੀ ਪੈਂਦੀ ਹੈ।
1: ਹਾਂ ਨਜ਼ਰੋ, ਮੈਂ ਤਾਂ ਐਤਕੀ ਸੁਪਰ ਸੀਡਰ ਨਾਲ ਕਣਕ ਬੀਜਣੀ ਆ, ਪੈਸਾ ਵੀ ਬਚੂ ਤੇ ਧੂੰਆਂ ਵੀ ਨੀ ਹੋਣਾ।
0: ਹਾਂ ਹਾਂ, ਤੂੰ ਕਰ ਲੈ ਨਵੇਂ ਤਜਰਬੇ ਪੂਰਿਆ, ਲੱਗ ਜਾ ਇਹਨਾਂ ਦੇ ਪਿੱਛੇ। ਜਦੋਂ ਕਣਕ ਉੱਗੀ ਨਾ ਫਿਰ ਮੇਰੇ ਕੋਲ ਆਈ ਵੀ ਮੁਖਤਿਆਰਿਆ ਤੂੜੀ ਦੇ ਦੇ।
2: ਤੂੰ ਆਪਦੀ ਚਿੰਤਾ ਕਰ, ਆ ਜਿਹੜੇ ਨਰਮੇ ਚ ਗੁਲਾਬੀ ਸੁੰਡੀ ਲਈ ਫੇਰੋਮੋਨ ਟ੍ਰੈਪ, ਆ ਜਿਹਨੂੰ ਮਿੱਤਰ ਤਿੱਤਲੀ ਵਾਲੇ ਕਾਰਡ ਆਂਦੇ ਆ, ਉਹ ਲਾਉਣ ਨੂੰ ਕਿਹਾ ਸੀ, ਲਿਆਂਦੇ ਤੂੰ ਮੰਡੀਓ?
0: ਉਹ ਕੀ ਨਵਾਂ ਹੁੰਦਾ ਚੋਚਲਾ ਹੋਣਾ, ਕੋਈ ਚੂਹੇਦਾਨੀ ਵਰਗੀ ਚੀਜ਼ ਹੈ?
3: ਚੂਹੇਦਾਨੀ ਨੀ, ਉਹ ਇੱਕ ਡੱਬੀ ਜੀ ਹੁੰਦੀ ਹੈ ਜਿਹਦੇ ਚ ਗੰਧ ਹੁੰਦੀ ਹੈ, ਉਹਦੇ ਨਾਲ ਨਰਮੇ ਦੇ ਪਤੰਗੇ ਆ ਕੇ ਫਸ ਜਾਂਦੇ ਆ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਬਿਮਾਰੀ ਆਉਣ ਵਾਲੀ ਹੈ।
1: ਓਹਾ ਬਈ ਵਾਹ ਨਾਜਰੋ, ਉਹ ਤੂੰ ਤਾਂ ਜਮਾ ਹੀ ਖੇਤੀ ਅਫਸਰ ਬਣ ਗਈ ਮੁਖਤਿਆਰਿਆ, ਹੁਣ ਤੈਨੂੰ ਇਹ ਤੋਂ ਟ੍ਰੇਨਿੰਗ ਲੈਣੀ ਪੈਣੀ ਆ।
0: ਮੈਂ ਹੁਣ ਪੂਰਿਆ ਇਹਦੋਂ ਟ੍ਰੇਨਿੰਗ ਲਊ? ਮੈਂ ਪਿੰਡ ਦਾ ਸਭ ਤੋਂ ਵੱਡਾ ਜ਼ਮੀਨਦਾਰ ਆ।
2: ਜ਼ਮੀਨਦਾਰ ਤਾਂ ਤੂੰ ਹੈਗਾ ਹੀ ਓ, ਪਰ ਆ ਕਰਜ਼ੇ ਦੀ ਪੰਡ ਜਿਹੜੀ ਸਿਰ ਤੇ ਚੱਕੀ ਫਿਰਦਾ, ਇਹ ਇਨ੍ਹਾਂ ਫਾਲਤੂ ਦੇ ਖਰਚਿਆਂ ਕਰਕੇ ਹੀ ਹੈ। ਬਿਨਾਂ ਵਜ੍ਹਾ ਹਰ ਹਫ਼ਤੇ ਨਵੀਂ ਸਪਰੇਅ ਚੱਕ ਲਿਆਉਣਾ।
3: ਆਹੋ ਭੈਣੇ, ਜਿੰਨੀ ਲੋੜ ਹੋਵੇ ਓਨਾ ਹੀ ਉਛਲਣਾ ਚਾਹੀਦਾ। ਖੇਤੀ ਵਾਲੇ ਆਂਦੇ ਆ ਬਈ, ਪਹਿਲਾਂ ਫਸਲ ਦੀ ਨਿਸ਼ਾਨਦੇਹੀ ਕਰੋ, ਬਿਮਾਰੀ ਪਛਾਣੋ ਤੇ ਫਿਰ ਢੁਕਵੀਂ ਦਵਾਈ ਪਾਓ।
1: ਗੱਲ ਤਾਂ ਠੀਕ ਹੈ ਬਈ, ਓਏ ਆਪਾਂ ਬਿਨਾਂ ਪੁੱਛੇ ਦੁਕਾਨਦਾਰ ਕੋਲੇ ਚਲੇ ਜਾਂਦੇ।

0: ਉਹ ਆਪਦਾ ਮਾਲ ਵੇਚਣ ਵਾਸਤੇ ਆ ਦੋ ਚਾਰ ਦਵਾਈਆਂ ਨਾਲ ਬੰਨ ਦਿੰਦਾ।
1: ਆਹ ਗੱਲ ਤਾਂ ਬਈ ਤੇਰੀ ਮੰਨਣ ਵਾਲੀ ਹੈ ਪੂਰਿਆ। ਉਹ ਦੁਕਾਨਦਾਰ ਪਿਛਲੇ ਹਫ਼ਤੇ ਮੈਨੂੰ ਟਾਨਕ ਦੇ ਨਾਂ ਤੇ ਦੋ ਬੋਤਲਾਂ ਹੋਰ ਚਿਪਕਾ ਗਿਆ ਸੀ ਤੇ ਅਸਰ ਉਹਨਾਂ ਦਾ ਕੋਈ ਮੈਨੂੰ ਦਿਖਦਾ ਨੀ।
2: ਹੋਣਾ ਕਿੱਥੋਂ ਸੀ, ਉਹ ਤਾਂ ਪਾਣੀ ਰੰਗ ਕੇ ਵੇਚ ਦਿੰਦੇ ਆ। ਜੇ ਤੂੰ ਖੇਤੀ ਯੂਨੀਵਰਸਿਟੀ ਵਾਲਿਆਂ ਦੀ ਸਲਾਹ ਲੈਂਦਾ ਤਾਂ ਆਹ ਪੈਸੇ ਬਚ ਜਾਂਦੇ।
3: ਨਾਲੇ ਹੁਣ ਤਾਂ ਕਹਿੰਦੇ ਫੋਨ ਚ ਵੀ ਸਭ ਕੁਝ ਆਉਂਦਾ। ਉਹ ਜਿਹੜਾ ਅਫਸਰ ਆਇਆ ਸੀ ਉਹਨੇ ਇੱਕ ਐਪ ਦੱਸੀ ਸੀ, ਕਹਿੰਦੇ ਫੋਟੋ ਖਿੱਚ ਕੇ ਭੇਜੋ ਤੇ ਬਿਮਾਰੀ ਦਾ ਨਾਂ ਤੇ ਦਵਾਈ ਆਪੇ ਪਤਾ ਲੱਗ ਜਾਂਦੀ ਆ ਉਹਦੇ ਚ।
1: ਲੈ ਹੁਣ ਫੋਨ ਦੱਸੂਗਾ ਵੀ ਫਸਲ ਨੂੰ ਕੀ ਦੁੱਖ ਹੈ। ਮੈਂ ਤਾਂ ਸਮਝਦਾ ਸੀ ਬਈ ਫੋਨ ਕੱਲੇ ਗਾਣੇ ਸੁਣ ਲਈ ਹੁੰਦਾ।
0: ਓਏ ਵਾਹ ਤੇਰੇ, ਤੂੰ ਹਜੇ ਗਾਣੇ ਹੀ ਸੁਣੀ ਜਾਂਦਾ ਸਮਾਰਟਫੋਨ ਤੇ। ਉਹ ਦੁਨੀਆ ਬਹੁਤ ਅੱਗੇ ਲੰਘ ਗਈ, ਤੂੰ ਤਾਂ ਖੁੰਡ ਤੇ ਬਹਿ ਕੇ ਮੱਖੀ ਮਾਰਦਾ ਰਿਹਾ ਕਰ।
2: ਚੱਲ ਹੁਣ ਗੱਲਾਂ ਛੱਡੋ, ਆ ਰੋਟੀ ਖਾ ਲੋ ਤੇ ਕੱਲ ਨੂੰ ਸ਼ਹਿਰ ਜਾ ਕੇ ਪਹਿਲਾਂ ਮਿੱਟੀ ਦੀ ਜਾਂਚ ਵਾਲਾ ਡੱਬਾ ਭਰ ਕੇ ਲੈ ਕੇ ਜਾਇਓ।
3: ਹਾਂ ਤੇ ਨਰਮੇ ਲਈ ਉਹ ਪਤੰਗਿਆਂ ਵਾਲੇ ਟ੍ਰੈਪ ਵੀ ਲੈ ਕੇ ਆਉਣੇ ਆ, ਬਿਨਾਂ ਗੱਲੋਂ ਸਪਰੇ ਦਾ ਛਿੱਟਾ ਨੀ ਦੇਣਾ ਹੁਣ।
1: ਚੱਲੋ ਬਈ ਚੱਲੋ, ਜੇ ਤੀਵੀਆਂ ਹੀ ਖੇਤੀ ਚਲਾਉਣ ਲੱਗ ਗਈਆਂ ਤਾਂ ਆਪਾਂ ਤਾਂ ਫਿਰ ਖੁੰਡ ਤੇ ਬੈਠ ਕੇ ਤਾਸ਼ ਹੀ ਖੇਡ ਲਿਆ ਕਰਾਂਗੇ।
0: ਓਏ ਤਾਸ਼ ਨੀ ਖੇਡਣੀ ਮੁਖਤਿਆਰਿਆ, ਹੁਣ ਸਮਝਦਾਰ ਬਣਨਾ ਪੈਣਾ। ਖੇਤੀ ਚੋਂ ਮੁਨਾਫਾ ਕੱਢਣਾ ਤਾਂ ਵਿਗਿਆਨਿਕ ਤਰੀਕਾ ਅਪਣਾਉਣਾ ਹੀ ਪੈਣਾ।
2: ਵੇਖ ਲੈ ਪੂਰਾ ਤਾਂ ਸਮਝ ਗਿਆ, ਤੇਰੇ ਖੋਪੜ ਚ ਕਦੋਂ ਸਮਝ ਆਊ।
1: ਹਾਂ ਹਾਂ ਆ ਗਈ ਕਰਤਾਰੋ ਸਮਝ, ਆ ਗਈ ਸਾਰੀ ਗੱਲ ਸਮਝ ਮੈਨੂੰ। ਕੱਲ ਨੂੰ ਹੀ ਖੇਤੀ ਅਫਸਰ ਕੋਲ ਜਾ ਕੇ ਪੂਰਾ ਹਿਸਾਬ ਕਿਤਾਬ ਪੁੱਛ ਕੇ ਆਊ ਮੈਂ ਹੁਣ।
3: ਲੈ ਬਈ ਫਿਰ ਤਾਂ ਬਣ ਗਈ ਗੱਲ, ਤੇ ਚਲੋ ਹੁਣ ਘਰ ਨੂੰ ਚੱਲੀਏ, ਧੁੱਪ ਵੀ ਢਲ ਗਈ ਹੈ।
0: ਹਾਂ ਚਲੋ ਵੀ ਚਲੋ, ਖੁੰਡ ਚਰਚਾ ਦਾ ਸਾਰ ਆਹੀ ਹੈ, ਘੱਟ ਖਰਚਾ, ਸਮਝਦਾਰੀ ਨਾਲ ਖੇਤੀ ਤੇ ਖੁਸ਼ਹਾਲ ਕਿਸਾਨ।
1: ਆਹ ਗੱਲ ਕੀਤੀ ਹੈ ਤੂੰ ਸਿਰੇ ਦੀ ਭੂਰਿਆ।
0: ਹਾਂ ਚਲੋ ਵੀ ਚਲੋ, ਆ ਡੋਲੂ ਫੜਾ ਵੇ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਖੁੰਡ ਚਰਚਾ, ਅਤੇ ਪ੍ਰੋਗਰਾਮ ਪੇਸ਼ ਕਰਤਾ ਸਨ। ਪ੍ਰੋਗਰਾਮ ਖੁੰਡ ਚਰਚਾ ਦੇ ਵਿੱਚ ਕਲਾਕਾਰ ਸਨ ਸਤਪਾਲ ਸਿੰਘ ਸਤਪਾਲ ਬਰਾੜ ਜੀ ਪੂਰਾ ਦੇ ਕਿਰਦਾਰ ਵਿੱਚ, ਅਤੇ ਅਲੇਖ ਸੀ ਮਨਦੀਪ ਕੋਟਲੀ ਜੀ ਦਾ, ਅਤੇ ਇਸ ਦੇ ਨਾਲ ਬਾਕੀ ਕਲਾਕਾਰ ਸਨ ਮੁਖਤਿਆਰ ਦੇ ਕਿਰਦਾਰ ਵਿੱਚ ਮਨਦੀਪ ਕੋਟਲੀ, ਰਾਜਪਾਲ ਕੌਰ ਭਰੀ ਨਾਜਰੋ ਦੇ ਕਿਰਦਾਰ ਵਿੱਚ, ਅਤੇ ਮਨਪ੍ਰੀਤ ਕੌਰ ਕਰਤਾਰੋ ਦੇ ਕਿਰਦਾਰ ਵਿੱਚ। ਅਤੇ ਹੁਣ ਸੁਣਦੇ ਹਾਂ ਅਸੀਂ ਮੌਸਮ ਦੀ ਸੰਖੇਪ ਜਾਣਕਾਰੀ। ਕਿਸਾਨ ਵੀਰੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੌਸਮ ਦੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਉਹ ਇਸ ਪ੍ਰਕਾਰ ਹੈ ਕਿ ਆਉਣ ਵਾਲੇ 4-5 ਦਿਨਾਂ ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 25 ਤੋਂ 26 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 34 ਤੋਂ 35 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 45 ਤੋਂ 85% ਅਤੇ ਹਵਾ ਦੀ ਗਤੀ ਜਿਹੜੀ ਹੈ ਉਹ 7 ਤੋਂ 8 ਕਿਲੋਮੀਟਰ ਪ੍ਰਤੀ ਕਿਲੋਮੀਟਰ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੋਈ ਵਿਸ਼ੇਸ਼ ਚੇਤਾਵਨੀ ਮੌਸਮ ਸੰਬੰਧੀ ਨਹੀਂ ਦਿੱਤੀ ਗਈ, ਅਤੇ ਅਗਲੇ ਜਿਹੜੇ ਕਿਸਾਨਾਂ ਦੇ ਉੱਤੇ ਸੰਭਾਵਿਤ ਪ੍ਰਭਾਵ ਜਿਹੜਾ ਹੈ ਉਹਦਾ ਕੋਈ ਅਸਰ ਜਿਹੜਾ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਹੀਂ ਦੱਸਿਆ ਗਿਆ। ਅਤੇ ਸਧਾਰਨ ਜਿਹੜੀ ਸਲਾਹ ਹੈ ਯੂਨੀਵਰਸਿਟੀ ਨੇ ਜਿਹੜੀ ਦਿੱਤੀ ਹੈ ਉਹ ਇਹ ਹੈ ਕਿ ਪੰਛੀਆਂ ਲਈ ਹਰ ਸਮੇਂ ਲੋੜੀਂਦਾ ਠੰਡਾ ਪਾਣੀ ਉਪਲਬਧ ਰੱਖੋ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਜੀ 5:26 ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ।

ਸਾਚੀ ਸਰੋਤਿਓ, ਮੈਂ ਰਮਾ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ। ਅਤੇ ਅੱਜ ਇਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਅੱਖਰ ਬੋਲਦੇ ਨੇ। ਅਤੇ ਅੱਜ ਦਾ ਵਿਸ਼ਾ ਹੈ ਨਿੱਕੀਆਂ ਨਿੱਕੀਆਂ ਗੱਲਾਂ। ਅਤੇ ਪ੍ਰੋਗਰਾਮ ਦੇ ਪੇਸ਼ਕਰਤਾ ਨੇ ਗੁਰਦੀਪ ਕੌਰ। ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ।

ਦੋਸਤੋ, ਜ਼ਿੰਦਗੀ ਦੀ ਖੇਡ ਲਈ ਹਰ ਕਿਸੇ ਕੋਲ ਵੱਖਰੇ ਵੱਖਰੇ ਪੱਤੇ ਹੁੰਦੇ ਆ। ਰੰਗੀਨ ਦੁਨੀਆ ਕਿਸੇ ਨੂੰ ਵਿਰਸੇ ਵਿੱਚ ਨਹੀਂ ਮਿਲਦੀ। ਹਰ ਕਿਸੇ ਨੇ ਆਪਣੀ ਦੁਨੀਆ ਵਿੱਚ ਰੰਗ ਆਪ ਭਰਨੇ ਹੁੰਦੇ ਆ। ਜ਼ਿੰਦਗੀ ਦੀ ਦੌੜ ਵਿੱਚ ਸਦਾ ਲਈ ਕੋਈ ਨਹੀਂ ਹਾਰਦਾ। ਜੋ ਸਾਡੀਆਂ ਅੱਖਾਂ ਦਾ, ਸਾਡੀ ਦ੍ਰਿਸ਼ਟੀ ਦਾ ਰੰਗ ਹੁੰਦਾ, ਉਹ ਸਾਡੀ ਜ਼ਿੰਦਗੀ ਦਾ ਤੇ ਸਾਡੇ ਸੰਸਾਰ ਦਾ ਰੰਗ ਬਣ ਜਾਂਦਾ। ਜੋ ਕੁਝ ਅਸੀਂ ਵੇਖਣਾ ਚਾਹੁੰਦੇ ਹਾਂ, ਸਾਨੂੰ ਉਹੀ ਕੁਝ ਵਿਖਾਈ ਦਿੰਦਾ।

ਅਲਜਬਰੇ ਵਾਂਗ ਜ਼ਿੰਦਗੀ ਦੇ ਵੱਡੇ ਵੱਡੇ ਸਵਾਲਾਂ, ਸਮੱਸਿਆਵਾਂ, ਮੁਸ਼ਕਲਾਂ ਅਤੇ ਮੁਸੀਬਤਾਂ ਦੇ ਜਵਾਬ ਅਕਸਰ ਬੜੇ ਨਿੱਕੇ ਨਿੱਕੇ ਹੁੰਦੇ ਆ। ਕਦਮ ਭਾਵੇਂ ਨਿੱਕੇ ਨਿੱਕੇ ਹੋਣ, ਪਰ ਜੇ ਚੱਲਦੇ ਰਹੀਏ ਤਾਂ ਕਹਿੰਦੇ ਆ ਵਿਸ਼ਾਲ ਦੁਨੀਆ ਵੀ ਛੋਟੀ ਪ੍ਰਤੀਤ ਹੋਣ ਲੱਗ ਜਾਂਦੀ ਹੈ। ਤੇ ਦੋਸਤੋ, ਜੇ ਸ਼ੌਂਕ ਵੱਡੇ ਹੋਣ ਤਾਂ ਜੱਗ ਸੌੜਾ ਪ੍ਰਤੀਤ ਹੋਣ ਲੱਗ ਜਾਂਦਾ। ਇਸੇ ਕਰਕੇ ਕਹਿੰਦੇ ਆ ਕਿ ਜਿਤਨੇ ਖੁੱਲਦੇ ਜਾਓਗੇ ਓਨੇ ਹੀ ਖਿੜਦੇ ਜਾਓਗੇ ਤੇ ਫੈਲਦੇ ਜਾਓਗੇ।

ਦੋਸਤੋ ਨਿੱਕੀਆਂ ਨਿੱਕੀਆਂ ਬੂੰਦਾਂ ਅਣਗਿਣਤ ਹੋ ਜਾਣ ਤਾਂ ਸਾਗਰ ਬਣ ਜਾਂਦੀਆਂ ਤੇ ਹਰ ਨਿੱਕੀ ਚੀਜ਼ ਵਿੱਚ ਵੱਡੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ। ਜਿਵੇਂ ਹਰ ਬੀਜ ਵਿੱਚ ਇੱਕ ਵਿਸ਼ਾਲ ਜੰਗਲ ਲੁਕਿਆ ਹੁੰਦਾ। ਤੁਹਾਡੀ ਤਨਖਾਹ ਜਾਂ ਆਮਦਨ ਕਿੰਨੀ ਵੀ ਘੱਟ ਕਿਉਂ ਨਾ ਹੋਵੇ, ਤੁਹਾਡਾ ਰੁਤਬਾ ਜਾਂ ਅਹੁਦਾ ਕਿੰਨਾ ਵੀ ਨੀਵਾਂ ਕਿਉਂ ਨਾ ਹੋਵੇ, ਤੁਹਾਡਾ ਜੀਵਨ ਕਿੰਨੀਆਂ ਵੀ ਮੁਸ਼ਕਲਾਂ ਵਿੱਚ ਘਿਰਿਆ ਕਿਉਂ ਨਾ ਹੋਵੇ, ਦੂਜਿਆਂ ਦਾ ਧਿਆਨ ਰੱਖਣਾ ਆਰੰਭ ਕਰੋ। ਸੂਰਜ ਛੁਪਣ ਤੋਂ ਪਹਿਲਾਂ ਤੁਹਾਨੂੰ ਆਪਣੇ ਅੰਦਰ ਇੱਕ ਨਵੀਂ ਸ਼ਕਤੀ ਮਹਿਸੂਸ ਹੁੰਦੀ ਹੈ, ਜਿਸ ਨੂੰ ਕੋਈ ਧਨ ਖਰੀਦ ਨਹੀਂ ਸਕਦਾ, ਜਿਸ ਨੂੰ ਕੋਈ ਚੋਰ ਵੀ ਚੁਰਾ ਨਹੀਂ ਸਕਦਾ। ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਦਾ ਜੇ ਅਸੀਂ ਸਮੇਂ ਰਹਿੰਦੇ ਖਿਆਲ ਰੱਖਦੇ ਹਾਂ ਤਾਂ ਉਹ ਕਦੇ ਵੀ ਵੱਡੀਆਂ ਨਹੀਂ ਹੁੰਦੀਆਂ। ਧਨ ਜਾਂ ਪੈਸਾ ਹੋਣਾ

ਕੀ ਗੱਲ ਹੈ, ਪੈਸੇ ਨਾਲ ਅਨੇਕਾਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ, ਪਰ ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਵੀ ਹੈ ਜੋ ਪੈਸੇ ਨਾਲ ਕਦੇ ਨਹੀਂ ਖਰੀਦਿਆ ਜਾਂਦਾ। ਪੈਸੇ ਨਾਲ ਸੱਚੀ ਦੋਸਤੀ ਨਹੀਂ ਖਰੀਦ ਸਕਦੇ ਆਪਾਂ, ਪੈਸੇ ਨਾਲ ਸਹੀ ਸੋਚ ਨਹੀਂ ਖਰੀਦ ਸਕਦੇ, ਪੈਸੇ ਨਾਲ ਚੰਗੀ ਸਿਹਤ ਨਹੀਂ ਖਰੀਦ ਸਕਦੇ। ਪ੍ਰਸੰਨ ਬਿਰਤੀ, ਉਸਾਰੂ ਦ੍ਰਿਸ਼ਟੀਕੋਣ, ਮਨ ਦੀ ਅਮੀਰੀ, ਗਿਆਨ ਦਾ ਆਨੰਦ, ਅੰਦਰਲੀ ਸ਼ਾਂਤੀ, ਕੁਝ ਵੀ ਅਜਿਹਾ ਨਹੀਂ ਖਰੀਦਿਆ ਜਾ ਸਕਦਾ। ਜਿਹੜੀਆਂ ਚੀਜ਼ਾਂ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ, ਉਹਨਾਂ ਦੀ ਕਤਾਰ ਬੜੀ ਲੰਮੀ ਹੁੰਦੀ ਹੈ, ਉਹਨਾਂ ਵਿੱਚੋਂ ਮਿਲਣ ਵਾਲੀ ਤਸੱਲੀ ਡੂੰਘੀ ਨਹੀਂ ਹੁੰਦੀ। ਪੈਸੇ ਨਾਲ ਖਰੀਦੀਆਂ ਚੀਜ਼ਾਂ ਸਾਡੇ ਉੱਤੇ ਕਾਬਜ਼ ਹੋ ਜਾਂਦੀਆਂ। ਤੇ ਦੋਸਤੋ, ਕਿਸੇ ਨੂੰ ਮਹਿੰਗਾ ਕਾਰਡ ਭੇਜ ਕੇ ਸੁਪਨੇ ਵਿੱਚ ਕਦੇ ਨਹੀਂ ਬੁਲਾਇਆ ਜਾ ਸਕਦਾ। ਕਿਸੇ ਦੇ ਸੁਪਨਿਆਂ ਦੇ ਵਿੱਚ ਵਸ ਜਾਣ ਵਾਸਤੇ ਵੱਡੇ ਵੱਡੇ ਵਾਅਦਿਆਂ ਦੀ ਲੋੜ ਨਹੀਂ, ਨਿੱਕੀਆਂ ਨਿੱਕੀਆਂ ਸਿਫਤਾਂ ਦੀ ਲੋੜ ਹੁੰਦੀ ਹੈ। ਜਿਹੜੇ ਆਪ ਖੁਸ਼ ਹੁੰਦੇ ਅੰਦਰੋਂ, ਉਹੀ ਦੂਜਿਆਂ ਨੂੰ ਖੁਸ਼ ਰੱਖ ਸਕਦੇ ਆ। ਖੁਸ਼ ਰਹਿਣ ਵਾਲੇ ਲੋਕਾਂ ਨੂੰ ਅਸੀਂ ਵਧੇਰੇ ਚਿਰ ਅਤੇ ਬਹੁਤੀ ਵਾਰੀ ਯਾਦ ਕਰਦੇ ਹਾਂ। ਇਹੋ ਜਿਹੇ ਲੋਕਾਂ ਦੀ ਬਹੁਤ ਸਾਰੀ ਉਡੀਕ ਵੀ ਕੀਤੀ ਜਾਂਦੀ ਹੈ। ਤੇ ਮਨੁੱਖ ਖੁਸ਼ ਉਦੋਂ ਹੁੰਦਾ ਜਦੋਂ ਉਹ ਕਿਸੇ ਨੂੰ ਪਿਆਰ ਕਰਦਾ। ਪਿਆਰ ਦੀ ਸੰਭਾਵਨਾ ਸਾਨੂੰ ਜਵਾਨ ਰੱਖਦੀ ਹੈ, ਜਦੋਂ ਕਿ ਡਰ, ਚਿੰਤਾ ਤੇ ਭੈ ਸਾਨੂੰ ਜਲਦੀ ਬੁੱਢਾ ਕਰ ਦਿੰਦੇ ਹੈ। ਜਿਹੜੀਆਂ ਬਿਮਾਰੀਆਂ ਅਮੀਰਾਂ ਨੂੰ ਹੁੰਦੀਆਂ, ਉਹ ਗਰੀਬਾਂ ਨੂੰ ਕਦੇ ਨਹੀਂ ਹੁੰਦੀਆਂ। ਇਹ ਕੁਦਰਤ ਦਾ ਇਨਸਾਫ ਹੈ। ਜ਼ਿੰਦਗੀ ਕਦੇ ਵੀ ਅਸਹਿ ਨਹੀਂ ਹੁੰਦੀ, ਦੁੱਖ ਓਨੇ ਹੁੰਦੇ ਹੈ ਜਿੰਨੇ ਪ੍ਰਤੀਤ ਹੁੰਦੇ ਨੇ, ਦੂਜਿਆਂ ਦੇ ਸੁੱਖ ਓਨੇ ਨਹੀਂ ਹੁੰਦੇ ਜਿੰਨੇ ਵਿਖਾਈ ਦਿੰਦੇ ਹੈ। ਕੋਈ ਵੀ ਇਹ ਸ਼ਿਕਾਇਤ ਨਹੀਂ ਕਰ ਸਕਦਾ ਕਿ ਉਹਨਾਂ ਨੂੰ ਮਿਹਨਤ ਕਰਨ ਦਾ, ਚੰਗਾ ਬਣਨ ਦਾ ਤੇ ਆਪਣਾ ਰਾਹ ਆਪ ਬਣਾਉਣ ਦਾ ਮੌਕਾ ਨਹੀਂ ਮਿਲਿਆ।

ਕਿਸਾਨ ਵੀਰੋ ਤੇ ਭੈਣੋ ਤਰਸੇਮ ਸਿੰਘ ਬੁੱਟਰ ਦੇ ਵੱਲੋਂ ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਹਾਰਦਿਕ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ, ਗੱਲਬਾਤ ਦਾ ਵਿਸ਼ਾ ਰਹੇ

ਬਹੁਤੀ ਵਾਰੀ ਦੋਸਤੋ ਇਹ ਹੁੰਦਾ ਵੀ ਅਸੀਂ ਸਵੇਰੇ ਸਵੇਰੇ ਪਿੱਠ ਦਰਦ ਦੀਆਂ, ਗੋਡੇ ਦਰਦ ਦੀਆਂ ਜਾਂ ਜੋੜਾਂ ਦੇ ਦਰਦ ਦੀਆਂ ਗੱਲਾਂ ਕਰਕੇ ਸਵੇਰ ਦੀ ਬੇਇੱਜ਼ਤੀ ਕਰਦੇ ਆ। ਇਹ ਬੇਇੱਜ਼ਤੀ ਕਦੇ ਨੀ ਕਰਨੀ ਚਾਹੀਦੀ। ਸਮੁੱਚੀ ਕੁਦਰਤ ਸਾਨੂੰ ਉਡੀਕ ਰਹੀ ਹੈ, ਪਰ ਤੁਸੀਂ ਜੇ ਆਪਣੀ ਸਵੇਰ ਸ਼ੁਰੂ ਹੀ ਸ਼ਿਕਾਇਤਾਂ ਨਾਲ ਜਾਂ ਨਿੰਦਿਆ ਨਾਲ ਕਰਦੇ ਆ ਤਾਂ ਸ਼ਾਮ ਕਿਵੇਂ ਗੁਜ਼ਾਰੋਗੇ? ਤੁਹਾਡੀ ਸਵੇਰ ਦੱਸਦੀ ਹੈ ਕਿ ਤੁਹਾਡੀ ਸ਼ਾਮ ਕਿਹੋ ਜਿਹੀ ਹੋਊਗੀ। ਦੋਸਤੋ ਇੱਕ ਗੱਲ ਤੁਸੀਂ ਸੋਚ ਕੇ ਦੇਖਿਓ ਕਿ ਜਿਹੜੇ ਸਵੇਰੇ ਸੈਰ ਕਰਦੇ ਆ ਉਹ ਹਮੇਸ਼ਾ ਸਕਾਰਾਤਮਕ ਹੁੰਦੇ ਆ। ਸਾਡਾ ਇੱਕ ਜਾਣ ਪਛਾਣ ਦਾ ਮੈਂਬਰ ਹੈ, ਉਹ ਜਦੋਂ ਵੀ ਸਵੇਰੇ ਸੈਰ ਲਈ ਨਿਕਲਦੇ ਨੇ ਤਾਂ ਉਹਨਾਂ ਦੇ ਕਦਮਾਂ ਵਿੱਚ ਅਨੋਖੀ ਲਚਕ ਆ ਜਾਂਦੀ ਹੈ। ਉਹ ਉਤਸ਼ਾਹ ਨਾਲ ਕਿਹਾ ਕਰਦੇ ਨੇ ਕਿ ਅੱਜ ਕਈ ਨਵੇਂ ਬੰਦੇ ਮਿਲਣਗੇ, ਨਵਾਂ ਸੂਰਜ ਮਿਲੇਗਾ, ਨਵੀਂ ਸਵੇਰ ਹੋਵੇਗੀ, ਅੱਜ ਕੁਝ ਚੰਗਾ ਚੰਗਾ ਵਾਪਰੂਗਾ। ਉਹਨਾਂ ਨਾਲ ਸੈਰ ਲਈ ਜਾਣਾ ਇੱਕ ਹੋਰ ਜਿਹੀ ਗੱਲ ਹੈ। ਮੇਰੇ ਇੱਕ ਜਾਣੂ ਨੇ ਬਹੁਤ ਅਰਸਾ ਪਹਿਲਾਂ ਉਹਨਾਂ ਨੂੰ ਸੈਰ ਦੇ ਪਹਿਲੇ ਹੀ ਦਿਨ ਦਸਾਂ ਦਾ ਨੋਟ ਲੱਭ ਗਿਆ। ਉਸ ਦਿਨ ਤੋਂ ਹੀ ਉਹਨਾਂ ਦੀ ਨਜ਼ਰ ਝੁਕੀ ਹੋਈ ਹੈ। ਪਿਛਲੇ 20 ਵਰਿਆਂ ਵਿੱਚ ਉਹਨਾਂ ਨੂੰ ਹੋਰ ਵੀ ਬੜਾ ਕੁਝ ਲੱਭਿਆ, ਜਿਵੇਂ 1000 ਬਟਨ ਲੱਭੇ, 3000 ਮੇਖਾਂ ਲੱਭੀਆਂ, ਪਰ ਉਹਨਾਂ ਨੂੰ ਕੋਈ ਚੜ੍ਹਦਾ ਸੂਰਜ ਨਹੀਂ ਲੱਭਿਆ, ਫੁੱਲਾਂ ਦੇ ਰੰਗ ਨਹੀਂ ਲੱਭੇ। ਥੱਲੇ ਵੇਖਦੇ ਰਹਿਣ ਕਾਰਨ ਉਹਨਾਂ ਨੂੰ ਕਦੇ ਠੇਡਾ ਨਹੀਂ ਲੱਗਿਆ, ਉਹ ਕਦੇ ਡਿੱਗੇ ਨਹੀਂ, ਪਰ ਉਹਨਾਂ ਦੀ ਸ਼ਖਸੀਅਤ ਅਜਿਹੀ ਹੋ ਗਈ ਕਿ ਉਹਨਾਂ ਨੂੰ ਖਲੋਤਾ ਵੇਖ ਕੇ ਲੋਕ ਬਹਿ ਜਾਂਦੇ ਆ। ਉਹ ਜ਼ਿੰਦਗੀ ਦਾ ਕੇਵਲ ਹਨੇਰਾ ਪੱਖ ਵੇਖਦੇ ਨੇ। ਚਾਨਣਾ ਪੱਖ ਵੇਖਣਾ ਉਹਨਾਂ ਦੀ ਸਮਰੱਥਾ ਤੋਂ ਬਾਹਰ ਹੋ ਗਿਆ। ਤਜਰਬਾ ਕਰਕੇ ਵੇਖ ਲੋ, ਇੱਕ ਗਮਲਾ ਆਪਣੇ ਕਮਰੇ ਦੀ ਬਾਰੀ ਵਿੱਚ ਰੱਖ ਕੇ ਵੇਖੋ, ਫੁੱਲਾਂ ਨੂੰ ਅੰਦਰਲੇ ਪਾਸੇ ਘੁਮਾ ਕੇ ਵੇਖੋ। ਅਗਲੀ ਸਵੇਰ ਨੂੰ ਸੂਰਜ ਨਿਕਲੂਗਾ ਤਾਂ ਫੁੱਲ ਬਾਹਰ ਵੱਲ ਝੁਕਿਆ ਹੋਊਗਾ। ਫੁੱਲ ਨੂੰ, ਬਨਸਪਤੀ ਨੂੰ ਚਾਨਣ ਨਾਲ ਮੋਹ ਹੈ, ਇਸ ਲਈ ਫੁੱਲ ਬੂਟੇ ਜ਼ਿੰਦਗੀ ਦੇ ਚਾਨਣੇ ਪੱਖ ਦਾ ਪ੍ਰਤੀਕ ਮੰਨੇ ਗਏ ਹੈ। ਪਿੱਛੇ ਜੇ ਮੇਰੇ ਘਰ ਦੇ ਵਰਾਂਡੇ ਵਿੱਚ ਇੱਕ ਬਿੱਲੀ ਇੱਕ ਘੁੱਗੀ ਉੱਤੇ ਝਪਟ ਪਈ, ਉਸ ਦੀ ਇੱਕ ਲੱਤ ਤੋੜ ਗਈ। ਸਾਰੀ ਰਾਤ ਮੈਂ ਘੁੱਗੀ ਬਾਰੇ ਚਿੰਤਾ ਕਰਦੀ ਰਹੀ, ਪਰ ਜਦੋਂ ਸਵੇਰ ਹੋਈ ਤਾਂ ਉਹ ਨਿੱਕੇ ਜਿਹੇ ਪੰਛੀ ਨੇ ਆਪਣੀ ਇੱਕ ਲੱਤ ਨਾਲ ਹੀ ਆਪਣੇ ਆਪ ਨੂੰ ਸੰਭਾਲਣਾ ਸਿੱਖ ਲਿਆ ਅਤੇ ਉਹ ਰੋਜ਼ ਵਾਂਗ ਚਹਿਕ ਰਿਹਾ ਸੀ। ਉਸ ਦੀ ਇਸ ਅਦਾ ਤੇ ਮੇਰਾ ਸਾਰਾ ਪਰਿਵਾਰ ਉਸ ਨੂੰ ਸਲਾਮ ਕਹਿ ਰਿਹਾ ਸੀ। ਇਹ ਪੰਛੀ ਸਾਨੂੰ ਜ਼ਿੰਦਗੀ ਜਿਉਣ ਦੇ ਅਰਥ ਸਮਝਾ ਗਿਆ। ਇੱਕ ਵਾਰੀ ਇੱਕ ਸੰਗੀਤ ਘਰ ਦੇ ਵਿੱਚ ਅਸੀਂ ਬੈਠੇ ਸੀ। ਜਵਾਨੀ ਦੀ ਦਹਿਲੀਜ਼ ਉੱਤੇ ਕਦਮ ਰੱਖ ਰਹੀ ਇੱਕ ਮੁਟਿਆਰ ਵਾਇਲਨ ਬਜਾ ਰਹੀ ਸੀ ਤੇ ਉਹ ਵਾਇਲਨ ਬਜਾਉਣ ਲਈ ਉੱਠੀ ਤੇ ਅਚਾਨਕ ਉਸ ਦੀ ਵਾਇਲਨ ਦੀ ਇੱਕ ਤਾਰ ਟੁੱਟ ਗਈ। ਉਹ ਘਬਰਾਈ ਨੀ, ਥਿੜਕੀ ਨੀ, ਰੁਕੀ ਨੀ, ਝਿਜਕੀ ਵੀ ਨੀ, ਉਸ ਨੇ ਰਾਗ ਬਦਲ ਲਿਆ। ਉਹ ਵਾਇਲਨ ਵਜਾਉਂਦੀ ਰਹੀ।

ਸੁਣਨ ਵਾਲੇ ਸੰਗੀਤ ਹੀ ਨਹੀਂ ਸਨ ਸੁਣ ਰਹੇ, ਉਹ ਸਵੈ ਵਿਸ਼ਵਾਸ ਦਾ ਜਲਵਾ ਵੀ ਵੇਖ ਰਹੇ ਸੀ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿੱਤ ਦਾ ਜਲੂਸ ਲੰਘ ਰਿਹਾ ਸੀ। ਇਹ ਦ੍ਰਿਸ਼ ਭਾਵੇਂ ਸਧਾਰਨ ਜਿਹੀ ਗੱਲ ਸੀ, ਪਰ ਇਹ ਮਹਾਨਤਾ ਦਾ ਬਾਲ ਉਪਦੇਸ਼ ਸੀ। ਇੱਕ ਵਾਰ ਅਸੀਂ ਕਿਸੇ ਦੇ ਘਰ ਠਹਿਰੇ ਹੋਏ ਸੀ। ਘਰ ਦੀ ਸਵਾਣੀ ਨੇ ਕੱਪੜਿਆਂ ਦੀ ਪੰਡ ਧੋਤੀ ਅਤੇ ਜਿਸ ਰੱਸੀ ਉੱਤੇ ਕੱਪੜੇ ਪਾਏ ਉਹ ਰੱਸੀ ਟੁੱਟ ਗਈ, ਕੱਪੜਿਆਂ ਨੂੰ ਮਿੱਟੀ ਲੱਗ ਗਈ। ਉਸ ਨੇ ਸਾਰੇ ਕੱਪੜੇ ਫਿਰ ਪਾਣੀ ਵਿੱਚੋਂ ਕੱਢੇ, ਨਿਚੋੜੇ ਤੇ ਘਾਹ ਉੱਤੇ ਸੁੱਕਣੇ ਪਾ ਦਿੱਤੇ। ਸਵੇਰੇ ਜਦੋਂ ਜਾਗੀ ਤਾਂ ਵੇਖਿਆ ਕਿ ਉਹਨਾਂ ਦਾ ਕੁੱਤਾ ਆਪਣੇ ਲਿਬੜੇ ਪੈਰਾਂ ਨਾਲ ਉਹਨਾਂ ਦੇ ਉੱਤੋਂ ਦੀ ਲੰਘ ਗਿਆ। ਉਸ ਨੇ ਇੰਨਾ ਹੀ ਕਿਹਾ, ਕੁੱਤੇ ਨੂੰ ਤਾਂ ਚਿੱਤਰਕਾਰ ਹੋਣਾ ਚਾਹੀਦਾ ਸੀ। ਅਤੇ ਫੇਰ ਉਸਨੇ ਬਿਨਾਂ ਗੁੱਸਾ ਕੀਤਿਆਂ ਸਾਰੇ ਦੇ ਸਾਰੇ ਕੱਪੜੇ ਫਿਰ ਤੋਂ ਧੋਤੇ। ਜਿਨ੍ਹਾਂ ਨੇ ਕਦੇ ਸਰਦੀਆਂ ਵਿੱਚ ਪੰਡ ਕੱਪੜਿਆਂ ਦੀ ਧੋਤੀ ਹੈ, ਉਹ ਭੈਣਾਂ ਜਾਣਦੀਆਂ ਕਿ ਇਹ ਸਭ ਕੁਝ ਸਹਿਣਾ ਕਿੰਨਾ ਕਠਿਨ ਹੁੰਦਾ। ਤੇ ਉਹ ਭੈਣ ਅਸ਼ੋਪਲੇ ਹੀ ਮਹਾਨਤਾ ਵਿੱਚ ਛੁਪੇ ਸਬਰ, ਸੰਤੋਖ, ਧੀਰਜ ਤੇ ਸਹਿਣਸ਼ੀਲਤਾ ਦੇ ਅਰਥ

ਜਾ ਗਈ। ਬਹੁਤ ਅਰਸਾ ਪਹਿਲਾਂ ਇੱਕ ਬੱਸ ਅੱਡੇ ਉੱਤੇ ਮੈਂ ਦੋਵੇਂ ਲੱਤਾਂ ਤੋਂ ਅਪੰਗ ਇੱਕ ਵਿਅਕਤੀ ਨੂੰ ਦੇਖਿਆ ਜਿਹੜਾ ਪੱਖੀਆਂ ਵੇਚ ਰਿਹਾ ਸੀ। ਕਿਸੇ ਨੇ ਉਸ ਨੂੰ ਵੇਖ ਕੇ ਵਿਚਾਰਾ ਕਿਹਾ, ਪਰ ਉਸ ਨੇ ਚਮਕਦੀਆਂ ਅੱਖਾਂ ਨਾਲ ਉੱਚੇ ਭਰੋਸੇ ਨਾਲ ਕਿਹਾ, ਮੈਂ ਵਿਚਾਰਾ ਨਹੀਂ ਹਾਂ, ਮੈਂ ਕਿਸਮਤ ਵਾਲਾ ਹਾਂ, ਕਿਉਂਕਿ ਮੇਰੇ ਸੰਪਰਕ ਵਿੱਚ ਕੇਵਲ ਮਿਹਰਬਾਨ ਮਨੁੱਖ ਹੀ ਆਉਂਦੇ ਆ। ਉਹ ਮਨੁੱਖ ਨਹੀਂ ਸੀ, ਉਹ ਸਵੈ ਭਰੋਸੇ ਦਾ ਚੜ੍ਹਦਾ ਸੂਰਜ ਸੀ।

ਕਈ ਲੋਕ ਦੋਸਤੋ ਇੰਨੇ ਅਮੀਰ ਹੁੰਦੇ ਆ ਕਿ ਉਹ ਆਪਣੇ ਨਿੱਕੇ ਜਿਹੇ ਵਸੀਲਿਆਂ ਨਾਲ ਵੀ ਕਿੰਨਾ ਕੁਝ ਕਮਾਲ ਕਰ ਜਾਂਦੇ ਆ। ਮੈਨੂੰ ਇੰਜ ਲੱਗਦਾ ਜਿਵੇਂ ਮਹਾਰਾਜ ਕ੍ਰਿਸ਼ਨ ਨੇ ਉਸ ਨੂੰ ਆਪਣੀ ਬੰਸਰੀ ਦਿੱਤੀ ਹੋਵੇ, ਤੇ ਕਈ ਵਾਰ ਇਹ ਖਿਆਲ ਵੀ ਆਉਂਦਾ ਕਿ ਸ਼ਾਇਦ ਉਹ ਮਹਾਰਾਜ ਕ੍ਰਿਸ਼ਨ ਹੀ ਸੀ। ਜਿਹੜੇ ਮਹਾਨ ਹੁੰਦੇ ਆ ਉਹ ਸਧਾਰਨ ਸਾਦੇ ਮੁਰਾਦੇ ਸਾਊ ਤੇ ਸਰਲ ਸੁਭਾਅ ਦੇ ਮਾਲਕ ਹੁੰਦੇ ਆ। ਈਸਾ ਮਸੀਹ ਨੇ ਸੂਲੀ ਜਿਹੀ ਕੁਝ ਹੀ ਚੀਜ਼ ਨੂੰ ਇੰਨਾ ਪਵਿੱਤਰ ਬਣਾ ਦਿੱਤਾ ਕਿ ਇਸ ਚਿੰਨ੍ਹ ਦੀ ਅੱਜ ਸੰਸਾਰ ਭਰ ਦੇ ਵਿੱਚ ਪੂਜਾ ਹੁੰਦੀ ਹੈ। ਸੰਸਾਰ ਵਿੱਚ ਜਿੰਨੇ ਵੀ ਮਹਾਨ ਵਿਅਕਤੀ ਹੋਏ ਨੇ ਉਹਨਾਂ ਵਿੱਚ ਇਹ ਗੱਲ ਸਾਂਝੀ ਹੈ ਕਿ ਉਹਨਾਂ ਦੇ ਅੰਦਰ ਸੋਝ ਸੀ, ਭਾਵੇਂ ਉਹਨਾਂ ਦੇ ਰਾਹ ਵਿੱਚ ਅਣਗਿਣਤ ਔਕੜਾਂ ਸੀ, ਪਰ ਉਹਨਾਂ ਦਾ ਆਪਣੇ ਆਪ ਵਿੱਚ ਭਰੋਸਾ ਸੀ। ਜਿਨ੍ਹਾਂ ਦਾ ਆਪਣੇ ਆਪ ਤੇ ਭਰੋਸਾ ਹੁੰਦਾ ਉਹ ਆਪਣੀਆਂ ਸਫਲਤਾਵਾਂ ਦੀ ਢੇਰੀ ਉੱਤੇ ਉੱਚੇ ਹੋ ਕੇ ਖਲੋ ਜਾਂਦੇ ਨੇ ਅਤੇ ਉਹਨਾਂ ਨੂੰ ਦਿਸਣ ਵਾਲਾ ਅੰਬਰ ਹੋਰ ਵਿਸ਼ਾਲ ਹੋ ਜਾਂਦਾ ਤੇ ਉਹ ਆਸ਼ਾਵਾਦੀ ਹੋ ਜਾਂਦੇ ਆ। ਆਸ਼ਾਵਾਦੀ ਉਸ ਵਿਅਕਤੀ ਨੂੰ ਕਹਿੰਦੇ ਆ ਜਿਹੜਾ ਆਲੇ ਦੁਆਲੇ ਨੂੰ ਭਰਵੀਂ ਨਜ਼ਰ ਨਾਲ ਵੇਖ ਕੇ ਆਪਣੇ ਨਿਗੋਣੇਪਣ ਦੇ ਬਾਵਜੂਦ ਅੰਤਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਕਰੇ। ਇਹ ਪ੍ਰਗਟਾਵਾ ਕੁਝ ਕਰਨ ਨਾਲ ਹੀ ਆਉਂਦਾ। ਸਫਲ ਹੋਣ ਲਈ ਜਿੰਨੇ ਗਿਆਨ ਦੀ ਸਾਨੂੰ ਲੋੜ ਹੁੰਦੀ ਹੈ ਉਨਾ ਗਿਆਨ ਸਾਡੇ ਸਾਰਿਆਂ ਕੋਲ ਹੁੰਦਾ, ਪਰ ਕਿਉਂਕਿ ਅਸੀਂ ਉਸ ਗਿਆਨ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਇਸ ਲਈ ਸਾਨੂੰ ਗਿਆਨ ਦੀ ਘਾਟ ਮਹਿਸੂਸ ਹੁੰਦੀ ਹੈ। ਘਾਟ ਗਿਆਨ ਦੀ ਨਹੀਂ ਹੁੰਦੀ, ਘਾਟ ਅਮਲ ਦੀ ਹੁੰਦੀ ਹੈ।

ਇੱਕ ਵਾਰੀ ਬੈਂਕ ਵਾਸਤੇ ਅਫਸਰਾਂ ਦੀ ਭਰਤੀ ਲਈ ਇੰਟਰਵਿਊ ਹੋ ਰਹੀ ਸੀ। ਇੱਕ ਉਮੀਦਵਾਰ ਨੂੰ ਜਦੋਂ ਉਸ ਦੀਆਂ ਪ੍ਰਾਪਤੀਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ਉਸ ਨੇ ਕਦੇ ਬੇਈਮਾਨੀ ਨਹੀਂ ਕੀਤੀ, ਕਦੇ ਛਲ ਨਹੀਂ ਕੀਤਾ, ਕਦੇ ਝੂਠ ਨਹੀਂ ਬੋਲਿਆ, ਕਦੇ ਕਿਸੇ ਨਾਲ ਝਗੜਾ ਵੀ ਨਹੀਂ ਕੀਤਾ। ਇੰਟਰਵਿਊ ਲੈਣ ਵਾਲਿਆਂ ਨੇ ਕਿਹਾ, ਸਾਨੂੰ ਇਹ ਨਾ ਦੱਸੋ ਕਿ ਤੁਸੀਂ ਕੀ ਨਹੀਂ ਕੀਤਾ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕੀਤਾ ਕੀ ਕੁਝ ਹੈ। ਐਵੇਂ ਹੀ ਇੱਕ ਹੋਰ ਉਮੀਦਵਾਰ ਨੂੰ ਉਸ ਦੀ ਵਾਧੂ ਯੋਗਤਾ ਜਾਣਨ ਬਾਰੇ ਪੁੱਛਿਆ ਗਿਆ, ਕੀ ਤੁਹਾਨੂੰ ਗਾਉਣਾ ਆਉਂਦਾ ਹੈ? ਉੱਤਰ ਮਿਲਿਆ, ਮੈਨੂੰ ਨੱਚਣਾ ਵੀ ਆਉਂਦਾ ਹੈ। ਵੱਡੀਆਂ ਵੱਡੀਆਂ ਗੱਲਾਂ ਸਾਨੂੰ ਨੇੜਿਓਂ ਪ੍ਰਭਾਵਿਤ ਨਹੀਂ ਕਰਦੀਆਂ, ਜਿਹੜੀਆਂ ਗੱਲਾਂ ਸਾਨੂੰ ਪ੍ਰਸੰਨ ਕਰਦੀਆਂ ਉਹ ਗੱਲਾਂ ਬਾਰੇ ਅਕਸਰ ਸਹਿਮਤੀ ਹੁੰਦੀ ਹੈ। ਵਾਦ ਵਿਵਾਦ ਸਦਾ ਨਿਗੁਣੀਆਂ ਗੱਲਾਂ ਬਾਰੇ ਹੁੰਦਾ ਹੈ।

ਆਜ਼ਾਦ ਹੋਣਾ ਚਾਹੁੰਦਾ ਹੈ। ਉੱਤਰ ਮਿਲਿਆ, ਆਜ਼ਾਦੀ ਇੱਕ ਭਰਮ ਹੈ, ਜ਼ਿੰਮੇਵਾਰੀ ਇੱਕ ਹਕੀਕਤ ਹੈ। ਜਿੰਨੇ ਜ਼ਿੰਮੇਵਾਰ ਹੁੰਦੇ ਜਾਓਗੇ, ਓਨੇ ਆਜ਼ਾਦ ਤੇ ਖੁਸ਼ਹਾਲ ਹੁੰਦੇ ਜਾਓਗੇ। ਸੰਸਾਰ ਵਿੱਚ ਕੋਈ ਕੌਮ, ਕੋਈ ਸਮਾਜ, ਕੋਈ ਵਿਅਕਤੀ ਅਜਿਹਾ ਨਹੀਂ ਜਿਹੜਾ ਖੁਸ਼ਹਾਲ ਹੋਵੇ ਪਰ ਜ਼ਿੰਮੇਵਾਰ ਨਾ ਹੋਵੇ, ਅਤੇ ਜ਼ਿੰਮੇਵਾਰ ਹੋਵੇ ਪਰ ਆਜ਼ਾਦ ਨਾ ਹੋਵੇ। ਜ਼ਿੰਮੇਵਾਰੀ ਆਜ਼ਾਦੀ ਦਾ ਪਹਿਲਾ ਨੇਮ ਹੁੰਦੀ ਹੈ। ਜੀਵਨ ਦੀ ਹਰ ਖੇਡ ਨੇਮਾਂ ਵਿੱਚ ਵੱਜੀ ਹੋਈ ਹੈ। ਇਹਨਾਂ ਨੇਮਾਂ ਤੋਂ ਬਿਨਾਂ ਉਸ ਖੇਡ ਨੂੰ ਖੇਡਿਆ ਨਹੀਂ ਜਾ ਸਕਦਾ। ਨੇਮਾਂ ਦਾ ਪਾਲਣ ਕਰਨ ਵਾਲੀ ਟੀਮ ਨੂੰ ਹੀ ਜੇਤੂ ਕਰਾਰ ਦਿੱਤਾ ਜਾਂਦਾ ਹੈ, ਤੇ ਜਿਹੜੇ ਨੇਮਾਂ ਦਾ ਉਲੰਘਣਾ ਕਰਦੇ ਨੇ ਉਹ ਅਕਸਰ ਆਪਣੀਆਂ ਸ਼ਰਤਾਂ ਦੀ ਦੁਹਾਈ ਦਿੰਦੇ ਨੇ। ਜੇਕਰ ਕੋਈ ਕਹੇ ਕਿ ਮੈਂ ਨੇਮਾਂ ਦੀ ਪਾਲਣ ਕਰਨ ਦੀ ਬਜਾਏ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜੀਵਾਂਗਾ, ਆਪਣੀਆਂ ਸ਼ਰਤਾਂ ਤੇ ਪਿਆਰ ਕਰਾਂਗਾ, ਮੈਂ ਆਪਣੀਆਂ ਸ਼ਰਤਾਂ ਤੇ ਹੀ ਰਿਸ਼ਤਾ ਉਸਾਰਾਂਗਾ, ਇਹ ਸਭ ਕੁਝ ਕਹਿਣਾ ਇਉਂ ਹੋਵੇਗਾ ਜਿਵੇਂ ਕੋਈ ਕਹੇ ਕਿ ਮੈਂ ਆਪਣੀਆਂ ਸ਼ਰਤਾਂ ਤੇ ਮੀਂਹ ਪੈਣ ਦੇਵਾਂਗਾ, ਰਾਤ ਮੇਰੀਆਂ ਸ਼ਰਤਾਂ ਤੇ ਪਊਗੀ। ਇਹ ਸ਼ਰਤਾਂ ਦਾ ਭੁਲੇਖਾ ਹੀ ਤਲਾਕਾਂ, ਵਿਵਾਦਾਂ, ਝਗੜਿਆਂ ਤੇ ਤੋੜ ਵਿਛੋੜਿਆਂ ਵਿੱਚ ਪ੍ਰਗਟ ਹੁੰਦਾ ਹੈ। ਇਹ ਸ਼ਰਤਾਂ ਹੀ ਘਰਾਂ ਨੂੰ ਅਖਾੜਿਆਂ ਵਿੱਚ ਬਦਲ ਰਹੀਆਂ।

ਸੰਸਾਰ ਬਹੁਤ ਵੱਡਾ, ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਚਿੰਤਾ ਕਰੀਏ ਕੀ ਸਾਡੇ ਵਿੱਚ ਸੁਧਾਰ ਤੇ ਵਿਕਾਸ ਵਾਪਰ ਰਹੇ ਨੇ ਜਾਂ ਨਹੀਂ, ਕੀ ਸਾਡੇ ਘਰ ਦੇ ਆਲੇ ਦੁਆਲੇ ਸਫਾਈ ਹੈ ਕਿ ਨਹੀਂ। ਸੰਸਾਰ ਆਪਣੀ ਚਿੰਤਾ ਆਪ ਕਰ ਲਊਗਾ, ਤੁਸੀਂ ਆਪਣੀ ਚਿੰਤਾ ਹੀ ਕਰ ਲੋ। ਕਿਸੇ ਨੇ ਪੁੱਛਿਆ, ਮੈਂ ਕੀ ਕਰਾਂ, ਮੈਂ ਸਾਰੇ ਸੰਸਾਰ ਨੂੰ ਬਦਲ ਦੇਣਾ ਚਾਹੁੰਦਾ ਹੈ। ਉੱਤਰ ਮਿਲਿਆ, ਜੋ ਕੰਮ ਤੁਹਾਡੇ ਹੱਥ ਵਿੱਚ ਹੈ ਅਤੇ ਜਿਸ ਨੂੰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ, ਪਹਿਲਾਂ ਉਹ ਚੰਗੀ ਤਰ੍ਹਾਂ ਕਰ ਲੋ। ਲੋੜ ਜ਼ਿੰਦਗੀ ਨੂੰ ਆਮੋ ਸਾਹਮਣੇ ਹੋ ਕੇ ਮਿਲਣ ਦੀ ਹੈ, ਪਰ ਜਿਸ ਨੂੰ ਵੀ ਵੇਖੋ ਉਹ ਆਪਣੇ ਹੀ ਪਿੱਛੇ ਛੁਪਿਆ ਪਿਆ। ਕਿਸੇ ਨੇ ਕਿਹਾ,

ਜ਼ਿੰਦਗੀ ਜਿਉਣਾ ਇੰਨਾ ਗੁੰਝਲਦਾਰ ਹੋ ਗਿਆ ਕਿ ਕੋਈ ਵਿਅਕਤੀ ਇਕੱਲਿਆਂ ਜ਼ਿੰਦਗੀ ਦਾ ਬੋਝ ਨਹੀਂ ਚੁੱਕ ਸਕਦਾ। ਹਰੇਕ ਨੂੰ ਦੂਜਿਆਂ ਦੇ ਸਾਥ ਦੀ, ਸਹਿਯੋਗ ਦੀ, ਸਹਾਰੇ ਦੀ ਲੋੜ ਪੈਂਦੀ ਹੈ। ਸਾਨੂੰ ਉਹਨਾਂ ਦੀ ਲੋੜ ਹੈ ਜਿਹੜੇ ਸਾਡੀਆਂ ਗਲਤੀਆਂ ਮਾਫ਼ ਕਰ ਸਕਣ, ਭਟਕ ਜਾਣ ਉੱਤੇ ਜਿਹੜੇ ਸਾਨੂੰ ਵਾਪਸ ਸਵੀਕਾਰ ਕਰ ਸਕਣ, ਤੇ ਸਾਡਾ ਗੁਆਚਿਆ ਸਵੈ ਜੀਵਨ, ਸਵੈ ਵਿਸ਼ਵਾਸ ਸਾਨੂੰ ਪਰਤਾ ਸਕਣ। ਵੇਖਿਆ ਗਿਆ ਹੈ ਦੋਸਤੋ ਕਿ ਕੇਵਲ ਅਸੀਂ ਹੀ ਆਪਣੀ ਮੈਂ ਦੇ ਪੱਖ ਵਿੱਚ ਹੁੰਦੇ ਹਾਂ, ਜਦੋਂ ਕਿ ਸਾਰਾ ਸੰਸਾਰ ਸਾਡੀ ਮੈਂ ਦੇ ਵਿਰੁੱਧ ਹੁੰਦਾ। ਆਪਣੀ ਮੈਂ ਕਾਰਨ ਅਸੀਂ ਆਪਣੇ ਆਪ ਨੂੰ ਸੰਸਾਰ ਦਾ ਕੇਂਦਰ ਮਿੱਥ ਲੈਂਦੇ ਹਾਂ, ਤੇ ਅਸੀਂ ਭੁੱਲ ਜਾਂਦੇ ਹਾਂ ਕਿ ਜਦੋਂ ਅਸੀਂ ਨਹੀਂ ਸੀ, ਸੰਸਾਰ ਉਦੋਂ ਵੀ ਸੀ ਜਦੋਂ ਅਸੀਂ ਨਹੀਂ ਹੋਵਾਂਗੇ, ਸੰਸਾਰ ਉਦੋਂ ਵੀ ਹੋਊਗਾ ਅਤੇ ਹੁਣ ਨਾਲੋਂ ਚੰਗੇਰਾ ਹੋਊਗਾ। ਲੋੜ ਇਸ ਗੱਲ ਦੀ ਹੈ ਕਿ ਅਸੀਂ ਦੂਜਿਆਂ ਦੇ ਅਧੂਰੇਪਨ ਨੂੰ ਖਿੜੇ ਮੱਥੇ ਸਵੀਕਾਰ ਕਰੀਏ। ਜੇ ਦੋਸਤੋ ਅਸੀਂ ਸੰਪੂਰਨਤਾ ਦੀ ਅਭਿਲਾਸ਼ਾ ਨੂੰ ਤਿਆਗ ਦੇਵਾਂਗੇ ਤਾਂ ਸਾਨੂੰ ਦੂਜਿਆਂ ਦਾ ਅਧੂਰਾਪਣ ਵੀ ਦਿਸਣਾ ਬੰਦ ਹੋ ਜਾਵੇਗਾ। ਸਾਡੀ ਸਭ ਦੀ ਸੋਚ ਦੋਸਤੋ ਵੱਖਰੀ ਵੱਖਰੀ ਹੈ। ਇਸ ਵਖਰੇਵੇਂ ਕਾਰਨ ਹੀ ਸੰਸਾਰ ਵਿੱਚ ਰੌਣਕ ਹੈ, ਸੰਸਾਰ ਵਿੱਚ ਵਰਨ ਸਵਰਨਤ ਹੈ। ਅਸੀਂ ਇਹ ਸੋਚ ਕੇ ਦੁਖੀ ਹੁੰਦੇ ਹਾਂ ਕਿ ਦੂਜੇ ਸਾਡੇ ਵਾਂਗ ਕਿਉਂ ਨਹੀਂ ਸੋਚਦੇ, ਪਰ ਇਹ ਵੀ ਤਾਂ ਅਸਲੀਅਤ ਹੈ ਕਿ ਅਸੀਂ ਵੀ ਤਾਂ ਦੂਜਿਆਂ ਵਾਂਗ ਨਹੀਂ ਸੋਚਦੇ। ਸਾਡੀ ਸੋਚ ਵੱਖਰੀ ਵੱਖਰੀ ਹੋਣ ਕਰਕੇ ਤੇ ਇੱਕੋ ਹੀ ਘਟਨਾ ਨੂੰ ਅਸੀਂ ਵੱਖਰੇ ਵੱਖਰੇ ਵੇਰਵਿਆਂ ਨਾਲ ਯਾਦ ਕਰਦੇ ਹਾਂ।

ਦੋਸਤੋ ਕਈ ਵਾਰ ਤੁਸੀਂ ਸੁਣਿਆ ਹੋਊਗਾ ਕਿ ਮੈਂ ਗਲਤ ਇਸਤਰੀ ਨਾਲ ਵਿਆਹ ਕਰਵਾ ਲਿਆ। ਕੋਈ ਇਹ ਕਹਿਣ ਦੀ ਦਲੇਰੀ ਕਿਉਂ ਨਹੀਂ ਕਰਦਾ ਕਿ ਉਸਦੀ ਪਤਨੀ ਦਾ ਵਿਆਹ ਗਲਤ ਪੁਰਸ਼ ਨਾਲ ਹੋ ਗਿਆ। ਆਪਣੇ ਵਿੱਚ ਕੋਈ ਔਗਣ ਲੱਭਣਾ ਬੜਾ ਮੁਸ਼ਕਲ ਹੁੰਦਾ ਤੇ ਗੁਣ ਤੇ ਔਗਣ ਦੋਵੇਂ ਪ੍ਰਸਥਿਤੀਆਂ ਦੀ ਦੇਣ ਹੁੰਦੇ ਆ। ਮੰਨ ਲਓ ਅਸੀਂ ਗਹਿਣਾ ਖਰੀਦਦੇ ਉਸਦੇ ਡਿਜ਼ਾਇਨ ਜਾਂ ਨਮੂਨੇ ਕਰਕੇ ਆ, ਪਰ ਜਦੋਂ ਵੇਚਣ ਜਾਂਦੇ ਆ ਉਹ ਡਿਜ਼ਾਇਨ ਹੀ ਉਸਦਾ ਔਗਣ ਬਣ ਜਾਂਦਾ। ਐਵੇਂ ਇੱਕ ਸਮੇਂ ਦੀ ਸਫਲਤਾ ਵੀ ਸਮਾਂ ਬਿਤਾਉਣ ਉੱਤੇ ਅਸਫਲਤਾ ਹੋ ਨਿਬੜਦੀ ਹੈ। ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਸਫਲਤਾ ਅਸਫਲਤਾ ਨਾਲੋਂ ਵਧੇਰੇ ਦੁਖਦਾਈ ਹੁੰਦੀ ਹੈ। ਅਸਫਲਤਾ ਸਾਨੂੰ ਦੂਜਿਆਂ ਦੀ ਹਮਦਰਦੀ ਦਿੰਦੀ ਹੈ, ਜਦੋਂ ਕਿ ਸਫਲਤਾ ਕਈ ਦੁੱਖ ਹੀ ਉਪਜਾਉਂਦੀ ਹੈ। ਵੇਖਿਆ ਗਿਆ ਹੈ ਜੇ ਤੁਹਾਡੇ ਗੁਆਂਢੀ ਅਮੀਰ ਨਹੀਂ ਹੋ ਰਹੇ ਤਾਂ ਤੁਹਾਨੂੰ ਵੀ ਅਮੀਰ ਹੋਣ ਦੀ ਕਾਹਲੀ ਨਹੀਂ ਹੁੰਦੀ। ਤੇ ਇਹ ਵੀ ਵੇਖਿਆ ਗਿਆ ਦੋਸਤੋ ਕਿ ਮਹਾਨ ਪਰਿਵਰਤਨ ਸੰਜੋਗਾਂ ਨਾਲ ਨਹੀਂ ਵਾਪਰਦੇ, ਇਹ ਸਖ਼ਤ ਮਿਹਨਤ ਦਾ ਸਿੱਟਾ ਹੁੰਦਾ। ਅਸੀਂ ਅਸੀਮ ਤੇ ਅਨੰਤ ਪਿਆਰ ਦੀ ਤਾਂਗ ਕਰਦੇ ਹਾਂ ਪਰ ਭੁੱਲ ਜਾਂਦੇ ਹਾਂ ਕਿ ਪਿਆਰ ਪ੍ਰਾਪਤ ਕਰਨ ਦੀ ਸਾਡੀ ਸਮਰੱਥਾ ਬੜੀ ਸੀਮਿਤ ਹੁੰਦੀ ਹੈ। ਅਸੀਂ ਸਾਗਰ ਲਈ ਤਾਂਗਦੇ ਹਾਂ ਪਰ ਸਾਡੀ ਪਿਆਸ ਇੱਕ ਗੜਵੀ ਤੋਂ ਵੱਧ ਨਹੀਂ ਹੁੰਦੀ।

ਅਸੀਂ ਚੰਗੀਆਂ ਲਿਖਤਾਂ ਦਾ ਪ੍ਰਭਾਵ ਤਾਂ ਗ੍ਰਹਿਣ ਕਰਦੇ ਹਾਂ ਪਰ ਉਸ ਨੂੰ ਯਤਨ ਅਤੇ ਅਮਲ ਵਿੱਚ ਨਹੀਂ ਢਾਲਦੇ। ਇਹੀ ਕਾਰਨ ਹੈ ਕਿ ਜੀਵਨ ਦੇ ਠੀਕ ਰਸਤੇ ਦਾ ਗਿਆਨ ਹੁੰਦਿਆਂ ਵੀ ਅਸੀਂ ਜਾਣ ਬੁੱਝ ਕੇ ਕੁਰਾਹੇ ਪੈ ਜਾਂਦੇ ਹਾਂ। ਸਾਡੇ ਕੋਲ ਜੀਵਨ ਉਦੇਸ਼ ਤਾਂ ਹੁੰਦਾ ਪਰ ਇਹ ਸਪਸ਼ਟ ਨਹੀਂ ਹੁੰਦਾ। ਇਸੇ ਕਰਕੇ ਅਸੀਂ ਵਧੇਰੇ ਵਾਰ ਉਦਾਸ ਹੁੰਦੇ ਹਾਂ, ਵਧੇਰੇ ਬਿਮਾਰ ਪੈਂਦੇ ਹਾਂ। ਅਸੀਂ ਦੂਜਿਆਂ ਦੀ ਨਕਲ ਕਰਕੇ ਖੁਸ਼ ਹੋਣਾ ਚਾਹੁੰਦੇ ਹਾਂ ਪਰ ਭੁੱਲ ਜਾਂਦੇ ਹਾਂ ਕਿ ਨਕਲ ਵਿੱਚੋਂ ਦੁਹਰਾਓ ਹੀ ਉਪਜਦਾ। ਪ੍ਰਸੰਨਤਾ, ਖੁਸ਼ ਹੋਣਾ ਮੌਲਿਕਤਾ ਵਿੱਚੋਂ ਉਪਜਦਾ। ਤੁਹਾਡੇ ਵਾਂਗੂ ਮੈਂ ਵੀ ਬਹੁਤ ਸਾਰੇ ਅਜਿਹੇ ਜਵਾਨ ਲੜਕੇ ਲੜਕੀਆਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਆਪਣੀ ਪੜ੍ਹਾਈ ਮੁਕਾਉਣ ਤੋਂ ਪਹਿਲਾਂ ਹੀ ਆਪਣੇ ਮਾਪਿਆਂ ਤੋਂ ਬਾਹਰ ਹੋ ਕੇ ਆਪ ਹੁਦਰੇਪਣ ਨਾਲ ਵਿਆਹ ਕਰਵਾ ਲਿਆ। ਉਹਨਾਂ ਨੂੰ ਪਛਤਾਉਣ ਲਈ ਜ਼ਿੰਦਗੀ ਖੁੱਲ੍ਹਾ ਵਕਤ ਦੇ ਰਹੀ ਹੈ। ਕੋਈ ਪਲਾਟ ਲੈਣ ਸਮੇਂ, ਕੋਈ ਕੱਪੜੇ ਖਰੀਦਣ ਸਮੇਂ, ਕਿਸੇ ਕੋਰਸ ਵਿੱਚ ਦਾਖਲਾ ਲੈਣ ਲਈ ਜਾਂ ਕੁਝ ਵੀ ਮਹੱਤਵਪੂਰਨ ਕਰਨ ਸਮੇਂ ਅਸੀਂ ਆਪਣੇ ਮਾਪਿਆਂ, ਸੰਬੰਧੀਆਂ, ਦੋਸਤਾਂ, ਮਿੱਤਰਾਂ ਦੀ ਸਲਾਹ ਲੈਂਦੇ ਹੀ ਨਹੀਂ, ਉਹਨਾਂ ਦੇ ਸੁਝਾਏ ਰਾਹ ਉੱਤੇ ਚੱਲਦੇ ਵੀ ਨਹੀਂ। ਪਰ ਆਪਣੀ ਮਰਜ਼ੀ ਨਾਲ ਵਿਆਹ ਕਰਨ ਵੇਲੇ ਅਸੀਂ ਕਿਸੇ ਨਾਲ ਸਲਾਹ ਕਰਨ ਦੀ ਲੋੜ ਨਹੀਂ ਸਮਝਦੇ। ਅਜਿਹੀ ਅਵਸਥਾ ਵਿੱਚ ਅਸੀਂ ਆਪਣੇ ਹਰ ਕੰਮ ਵਿੱਚ ਸਹਿਯੋਗੀ ਤੇ ਸ਼ੁਭ ਚਿੰਤਕ ਹੋਣ ਵਾਲੇ ਮਾਪਿਆਂ ਨੂੰ ਆਪਣੇ ਵਿਰੋਧੀ ਜਾਂ ਦੁਸ਼ਮਣ ਸਮਝਣ ਦਾ ਭੁਲੇਖਾ ਪਤਾ ਨਹੀਂ ਕਿਉਂ ਸਿਰਜ ਲੈਂਦੇ ਹਾਂ। ਸਾਡੇ ਮਾਪੇ ਤੇ ਸਾਡੇ ਸੰਬੰਧੀ ਸਾਡੇ ਵਿਰੋਧੀ ਨਹੀਂ ਬਣੇ ਹੁੰਦੇ, ਸਗੋਂ ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਹੁੰਦੇ ਹਾਂ। ਹਰ ਕਾਹਲ ਅੰਤ ਵਿੱਚ ਪਛਤਾਵੇ ਤੇ ਨਿਰਾਸ਼ਤਾ ਨੂੰ ਜਨਮ ਦਿੰਦੀ ਹੈ। ਸਾਡੀਆਂ ਸ਼ਿਕਾਇਤਾਂ ਸੰਗਣੀਆਂ ਹੋ ਜਾਂਦੀਆਂ। ਬਹੁਤ ਕੁਝ ਹੋ ਜਾਣ ਦੇ ਬਾਵਜੂਦ ਸੰਸਾਰ ਵਿੱਚ ਅਜੇ ਬਹੁਤ ਕੁਝ ਕਰਨ ਵਾਲਾ ਬਾਕੀ ਹੈ ਜਿਹੜਾ ਅਸੀਂ ਕਰਨਾ ਹੈ। ਸੰਸਾਰ ਦੀ ਸਭ ਤੋਂ ਤੇਜ਼ ਦੌੜ ਅਤੇ ਸਭ ਤੋਂ ਉੱਚੀ ਛਾਲ ਅਜੇ ਲਾਈ ਜਾਣੀ ਹੈ। ਸੰਸਾਰ ਦਾ ਸਭ ਤੋਂ ਮਧੁਰ ਗੀਤ ਅਜੇ ਗਾਇਆ ਜਾਣਾ ਹੈ। ਵਿਸ਼ਵ ਦੀ ਸਭ ਤੋਂ ਚੰਗੀ ਪੁਸਤਕ ਅਜੇ ਲਿਖੀ ਜਾਣੀ ਹੈ। ਸੰਸਾਰ ਦੇ ਸਭ ਤੋਂ ਵਧੀਆ ਮਕਾਨ ਜਾਂ ਇਮਾਰਤ ਦੀ ਉਸਾਰੀ ਅਜੇ ਕੀਤੀ ਜਾਣੀ ਹੈ। ਦੁਨੀਆ ਦਾ ਸਭ ਤੋਂ ਚੰਗਾ ਕੰਮ ਸੰਸਾਰ ਵਿੱਚੋਂ ਕੋਝ ਖਤਮ ਕਰਨ ਦਾ ਯਤਨ ਅਜੇ ਕੀਤਾ ਜਾਣਾ ਹੈ। ਮੌਕੇ ਅਥਾਹ ਨੇ, ਨਿੱਕੇ ਬੰਦਿਆਂ ਦੇ ਵੱਡੇ ਹੋਣ ਦੇ ਅਵਸਰ ਅਮੁੱਕ ਨੇ। ਇੱਕ ਵਾਰੀ ਇੱਕ ਵਿਅਕਤੀ ਨੇ ਅਰਦਾਸ ਕੀਤੀ, ਹੇ ਪ੍ਰਮਾਤਮਾ, ਇਸ ਨਿੱਗਰਦੇ ਜਾਂਦੇ ਸੰਸਾਰ ਦਾ ਸੁਧਾਰ ਕਰਨ ਲਈ ਕਿਸੇ ਨੂੰ ਭੇਜ। ਤਾਂ ਅੱਗੋਂ ਉੱਤਰ ਮਿਲਿਆ, ਤੁਹਾਨੂੰ ਭੇਜਿਆ ਤਾਂ ਸੀ। ਉਧਾਰ ਦ੍ਰਿਸ਼ਟੀ ਅਪਣਾ ਕੇ ਵੱਡੇ ਦਿਲਾਂ ਨਾਲ, ਵਿਸ਼ਾਲ ਸੋਚਾਂ ਨਾਲ, ਸੱਚੇ ਉਦੇਸ਼ਾਂ ਅਧੀਨ ਕੀਤੇ ਗਏ ਨਿੱਕੇ ਨਿੱਕੇ ਕੰਮਾਂ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਵੀ ਮਹਾਨ ਵਰਤਾਰੇ ਦੀ ਸੰਭਾਵਨਾ ਹੁੰਦੀ ਹੈ। ਹਰ ਬੂੰਦ ਵਿੱਚ ਸਮੁੱਚੇ ਸਾਗਰ ਦਾ ਸੁਨੇਹਾ ਹੁੰਦਾ ਹੈ। ਸੋ ਦੋਸਤੋ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਅਪਣਾ ਕੇ ਅਸੀਂ ਵੱਡੇ ਤੇ ਮਹਾਨ ਕੰਮ ਕਿਵੇਂ ਕਰ ਸਕਦੇ ਹਾਂ, ਇਹ ਸਾਡੇ ਤੇ ਨਿਰਭਰ ਕਰਦਾ ਹੈ ਅਸੀਂ ਕਿਸ ਮੌਕੇ ਦਾ ਕਦੋਂ ਫਾਇਦਾ ਉਠਾਉਣਾ ਹੈ। ਸੋ ਮੈਨੂੰ ਗੁਰਦੀਪ ਗਿੱਲ ਨੂੰ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਦਿਓ ਇਜਾਜ਼ਤ। ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ, ਰੱਬ ਰੱਖਾ।

ਜਿਹੜੇ ਵੀ ਸਰੋਤੇ ਆਏ ਹੋਏ ਮਹਿਮਾਨ ਨਾਲ ਕੋਈ ਮੁਸ਼ਕਿਲ ਜਾਂ ਫਿਰ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਨੇ ਤਾਂ ਉਹ 0164-242-331 ਨੰਬਰ ਤੇ ਡਾਇਲ ਕਰ ਸਕਦੇ ਨੇ। ਸੁਣਨਾ ਜ਼ਰੂਰ 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਹਫ਼ਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਪਾਈਪ ਰਾਹੀਂ ਰਸੋਈ ਗੈਸ ਕਨੈਕਸ਼ਨ PNG ਘਰ ਘਰ ਪਹੁੰਚਾਉਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ। ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਐਡੀਸ਼ਨ 5 ਸਤੰਬਰ ਤੋਂ ਬਠਿੰਡਾ ਤੋਂ ਸ਼ੁਰੂ ਹੋਵੇਗਾ। 29 ਨਵੰਬਰ ਨੂੰ ਪਟਿਆਲਾ ਵਿਖੇ ਹੋਵੇਗੀ ਸਮਾਪਤੀ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਜਲੰਧਰ ਵਿਚ ਯਸ਼ੋਦਾ AI ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇੱਕ ਗਿਰੋਹ ਦੇ 3 ਕਾਰਕੁਨਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਂਦਾ। ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਤੇ ਭਾਰਤ ਨੇ ਸ਼੍ਰੀਲੰਕਾ ਖਿਲਾਫ ਪਹਿਲਾ ਕ੍ਰਿਕਟ ਟੈਸਟ ਮੈਚ 165 ਤੋੜਾਂ ਨਾਲ ਜਿੱਤ ਲਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਪਾਈਪ ਰਾਹੀਂ ਰਸੋਈ ਗੈਸ ਕਨੈਕਸ਼ਨ PNG ਘਰ ਘਰ ਪਹੁੰਚਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਉਦੇਸ਼ ਸਾਫ਼, ਸੁਰੱਖਿਅਤ ਤੇ ਕਿਫਾਇਤੀ ਰਸੋਈ ਗੈਸ ਪ੍ਰਦਾਨ ਕਰਨਾ ਹੈ। ਇਹ ਯੋਜਨਾ ਅਗਲੇ ਮਹੀਨੇ ਦੀ 1 ਤਰੀਕ ਤੋਂ ਸ਼ੁਰੂ ਹੋ ਕੇ 6-6 ਮਹੀਨਿਆਂ ਲਈ 2 ਗੇੜਾਂ 'ਚ ਲਾਗੂ ਕੀਤੀ ਜਾਏਗੀ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਵੱਧ ਤੋਂ ਵੱਧ ਘਰਾਂ ਨੂੰ ਪਾਈਪ ਰਾਹੀਂ ਰਸੋਈ ਗੈਸ ਪ੍ਰਦਾਨ ਕਰਨਾ ਹੈ। ਇਸ ਵੇਲੇ ਦੇਸ਼ 'ਚ 1,74,00,000 ਘਰੇਲੂ PNG ਕਨੈਕਸ਼ਨ ਮੌਜੂਦ ਨੇ। ਪੰਜਾਬ ਸਰਕਾਰ 5 ਸਤੰਬਰ ਤੋਂ 29 ਨਵੰਬਰ ਦਾ ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਐਡੀਸ਼ਨ ਕਰਾ ਰਹੀ ਹੈ, ਜਿਸ ਵਿਚ ਸਾਰੇ ਉਮਰ ਵਰਗਾਂ ਦੇ 10,00,000 ਤੋਂ ਵੱਧ ਭਾਗੀਦਾਰਾਂ ਨੂੰ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਐ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ 'ਚ ਦੱਸਿਆ ਕਿ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਤੇ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ

0: ਮੁੜਨ ਦੇ ਉਦੇਸ਼ ਨਾਲ ਇਹ ਸ਼ਾਨਦਾਰ ਖੇਡ ਮੇਲਾ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਏਗਾ।
1: ਇਸ ਵਕਤ ਮਿਸਾਲ ਮਾਰਚ ਚੱਲ ਰਿਹਾ ਹੈ, ਮਿਸਾਲ ਜਿਹੜੀ ਵੱਖ ਵੱਖ ਜ਼ਿਲ੍ਹਿਆਂ ਜਾ ਰਹੀ ਹੈ।
2: 12 ਅਗਸਤ ਤੋਂ ਸ਼ੁਰੂ ਹੋਈ ਹੈ ਤੇ ਇਸ ਵਾਰ ਉਦਘਾਟਨੀ ਸਮਾਰੋਹ ਹੋਊਗਾ 5 ਸਤੰਬਰ ਨੂੰ ਬਠਿੰਡਾ ਵਿਖੇ ਤੇ 29 ਨਵੰਬਰ ਤੱਕ ਚੱਲਣਗੇ। ਸਮਾਪਤੀ ਸਮਾਰੋਹ ਹੋਊਗਾ ਪਟਿਆਲਾ ਵਿਖੇ ਤੇ ਇਸ ਵਾਰ ਰਿਕਾਰਡ 10 ਲੱਖ ਪਲੇਅਰ ਜਿਹੜੇ ਨੇ ਉਹਨਾਂ ਹਿੱਸਾ ਲੈਣ ਦੀ ਉਮੀਦ ਹੈ। 10 ਲੱਖ ਪਲੇਅਰ ਵੱਖ ਵੱਖ ਏਜ ਕੈਟੇਗਰੀਆਂ। ਬਲਾਕ ਪੱਧਰੀ ਜਿਹੜੇ ਮੁਕਾਬਲੇ ਨੇ 3 ਤੋਂ 15 ਸਤੰਬਰ ਤੱਕ, ਜ਼ਿਲ੍ਹਾ ਪੱਧਰੀ 20 ਸਤੰਬਰ ਤੋਂ 30 ਸਤੰਬਰ ਤੱਕ, ਰਾਜ ਪੱਧਰੀ ਮੁਕਾਬਲੇ ਨੇ ਉਹ ਫਿਰ 10 ਅਕਤੂਬਰ ਤੋਂ 23 ਨਵੰਬਰ ਤੱਕ 16 ਜ਼ਿਲ੍ਹਿਆਂ ਚ ਕਰਾਏ ਜਾਣਗੇ। ਇਹਦੇ ਵਿੱਚ ਕ੍ਰਮਵਾਰ 10,000, 7,000, 5,000 ਰੁਪਏ ਦਿੱਤੇ ਜਾਣਗੇ ਇਨਾਮਾਂ ਦੇ, ਜਿਹੜੇ ਪਹਿਲੇ ਦੂਜੇ ਤੀਜੇ ਸਥਾਨ ਤੇ ਖਿਡਾਰੀ ਆਉਣਗੇ।
0: ਮੁੱਖ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਆਪਣੇ ਰਜਿਸਟ੍ਰੇਸ਼ਨ ਕਰਵਾਉਣ ਤੇ ਇਹਨਾਂ ਖੇਡਾਂ ਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਡਿਜੀਟਲ ਸਸ਼ਕਤੀਕਰਨ ਤੇ ਉਭਰ ਰਹੀਆਂ ਟੈਕਨੋਲੋਜੀਆਂ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਜਲੰਧਰ ਵਿੱਚ ਆਪਣੀ ਯਸ਼ੋਦਾ AI ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਹ ਆਰਟੀਫਿਸ਼ਲ ਇੰਟੈਲੀਜੈਂਸ AI ਸਾਖਰਤਾ ਪ੍ਰੋਗਰਾਮ ਜੋ ਕਮਿਸ਼ਨ ਪਿਛਲੇ 4 ਸਾਲ ਤੋਂ ਚਲਾ ਰਿਹਾ ਹੈ, ਕਮਿਸ਼ਨ ਦੇ ਚੇਅਰਪਰਸਨ ਵਿਜੇ ਰਿਹਾਟਕਰ ਵੱਲੋਂ ਜਲੰਧਰ ਦੀ ਆਪਣੀ ਫੇਰੀ ਦੌਰਾਨ ਸ਼ੁਰੂ ਕੀਤਾ ਗਿਆ। ਇਸ ਦਾ ਉਦੇਸ਼ ਔਰਤਾਂ ਦੀ ਡਿਜੀਟਲ ਸ਼ਮੂਲੀਅਤ ਨੂੰ ਵਧਾਉਣ ਅਤੇ ਸਾਈਬਰ ਸੁਰੱਖਿਆ, ਡਿਜੀਟਲ ਪ੍ਰਾਈਵੇਸੀ ਅਤੇ ਸੁਰੱਖਿਅਤ ਆਨਲਾਈਨ ਅਭਿਆਸਾਂ ਦੇ ਖੇਤਰ ਚ ਸਸ਼ਕਤ ਬਣਾਉਣਾ ਹੈ ਤਾਂ ਜੋ ਉਹਨਾਂ ਨੂੰ AI ਸਾਖਰਤਾ ਨਾਲ ਲੈਸ ਕੀਤਾ ਜਾ ਸਕੇ। NCW ਦੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਖਤਰਾ, ਔਰਤਾਂ ਉੱਤੇ ਬੋਝ ਨੂੰ ਉਜਾਗਰ ਕਰਨਾ ਵਿਸ਼ੇ ਤੇ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਨੇ ਔਰਤਾਂ ਤੇ ਪਰਿਵਾਰ ਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਭਾਵਨਾਤਮਕ, ਸਮਾਜਿਕ ਤੇ ਆਰਥਿਕ ਪ੍ਰਭਾਵ ਅਤੇ ਰੋਕਥਾਮ ਤੇ ਦਖਲ ਅੰਦਾਜ਼ੀ ਲਈ ਇੱਕ ਲਿੰਗ ਸੰਵੇਦਨਸ਼ੀਲ ਭਾਈਚਾਰਕ ਸੰਚਾਲਿਤ ਪਹੁੰਚ ਨੂੰ ਉਜਾਗਰ ਕੀਤਾ। ਉਹਨਾਂ ਕਿਹਾ,
3: ਪੰਜਾਬ ਕੀ ਬੇਟੀਆਂ ਆਜ ਹਰ ਖੇਤਰ ਮੇ ਆਗੇ ਬੜ ਰਹੀ ਹੈ ਔਰ ਅੱਛਾ ਕਾਮ ਵੀ ਕਰ ਰਹੀ ਹੈ। ਪਰ ਜਬ ਮੈਂ ਯਹਾਂ ਪੇ ਆਈ, ਮੈਂ ਸਬਕੋ ਮਿਲੀ ਤੋ ਮੈਂ ਯੇ ਵੀ ਦੇਖ ਰਹੀ ਹੂੰ, ਸ਼ੂਰ ਵੀਰੋਂ ਕਾ ਹਮਾਰਾ ਪੰਜਾਬ ਹੈ, ਗੁਰੂਓਂ ਕਾ ਹਮਾਰਾ ਪੰਜਾਬ ਹੈ, ਜਿਸਨੇ ਇਸ ਦੇਸ਼ ਕੋ ਦਿਸ਼ਾ ਦੀ ਹੈ। ਡਰੱਗਸ ਕੇ ਸਾਥ ਜੋ ਐਡਿਕਸ਼ਨ ਹੈ ਵੋ ਵੀ ਤੋ ਪਰਿਵਾਰੋਂ ਕੋ ਤੋੜ ਰਹਾ ਹੈ। ਪਰ ਮੈਂ ਯੇ ਵੀ ਕਹੂੰਗੀ ਕਿ ਹਮਾਰੇ ਦੇਸ਼ ਕੀ ਜੋ ਬੇਟੀਆਂ ਹੈ ਨਾ, ਜੋ ਮਾਂ ਹੈ, ਜੋ ਬਹਿਨ ਹੈ, ਇਨਕੇ ਪਾਸ ਬਹੁਤ ਬੜੀ ਤਾਕਤ ਹੋਤੀ ਹੈ ਆਪਣੇ ਪਰਿਵਾਰ ਕੋ ਸੰਭਾਲਨੇ ਕੀ। ਹਮਨੇ ਆਜ ਉਨਕੋ ਨਿਵੇਦਨ ਦਿਆ ਕਿ ਆਪਕੇ ਪਾਸ ਬਹੁਤ ਬੜੀ ਤਾਕਤ ਹੈ ਆਪਕੇ ਆਪਣੇ ਪਿਆਰ ਕੀ, ਸਮਰਪਣ ਕੀ, ਔਰ ਆਪਣੇ ਪਰਿਵਾਰ ਕੇ ਸਾਥ, ਆਪਣੇ ਬੱਚੇ ਕੇ ਸਾਥ ਖੜੇ ਰਹਨੇ ਕੀ, ਹਮ ਵੋ ਆਪਣੇ ਬੱਚੋਂ ਕਾ ਸਾਥ ਦੇ।
0: ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਗਊ ਸੁਰੱਖਿਆ ਸੈੱਲਾਂ ਦੇ ਇੰਚਾਰਜ SP ਤੇ DSP ਨਾਲ ਮੀਟਿੰਗ ਕੀਤੀ। ਉਹਨਾਂ ਸੂਬੇ ਵਿੱਚ ਗਊ ਧਨ ਦੀ ਸੇਵਾ ਸੰਭਾਲ ਤੇ ਸੁਰੱਖਿਆ ਸੰਬੰਧੀ ਬਣੇ ਕਾਨੂੰਨਾਂ ਦੀ ਜ਼ਮੀਨੀ ਪੱਧਰ ਤੱਕ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ। ਜਲੰਧਰ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ,
4: ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਗਾਈਡਲਾਈਨ ਦੀ ਸੂਚਨਾ ਆਮ ਲੋਕਾਂ ਤੱਕ ਪਹੁੰਚਾਉਣ ਲਈ ਥਾਣਿਆਂ ਦੇ ਵਿੱਚ ਬਾਹਰ ਬੋਰਡ ਲਗਾਏ ਜਾਣ ਤਾਂ ਕਿ ਲੋਕਾਂ ਨੂੰ ਪਰਚੇ ਦਰਜ ਕਰਾਉਣ ਵਿੱਚ ਸਹੂਲਤ ਹੋਵੇ ਔਰ ਪੰਜਾਬ ਦੀ ਜਿਹੜੀ ਪਾਵਨ ਪਵਿੱਤਰ ਧਰਤੀ ਹੈ ਇਹਦੇ ਤੇ ਗਊ ਮਾਤਾ ਦਾ ਰਕਤ ਨਾ ਗਿਰੇ, ਇਹਦੇ ਵਾਸਤੇ ਜਿਹੜੀ ਆਪਾਂ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਮੀਟਿੰਗਾਂ ਕਰਕੇ ਕਰ ਰਹੇ ਹਾਂ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsJalandhar ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਜੋਂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਤੀਆਂ ਦਾ ਤਿਉਹਾਰ ਮਨਾਇਆ। ਲੋਕਾਂ ਨੂੰ ਤੀਆਂ ਨੂੰ ਮਜ਼ਬੂਤ ਤੇ ਸਸ਼ਕਤ ਬਣਾਉਣ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੀ ਧਰਮਪਤਨੀ ਗੁਰਪ੍ਰੀਤ ਕੌਰ ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜਲਾਲੀ ਗਿੱਲ ਨੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਪੇਸ਼ ਨੇ ਇਸ ਪ੍ਰੋਗਰਾਮ ਦੇ ਕੁਝ ਅੰਸ਼।

ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੱਲ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਰਹੇਗੀ। ਸੰਗਰੂਰ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਇਸ ਬਾਰੇ ਹੁਕਮ ਜਾਰੀ ਕੀਤੇ ਗਏ ਨੇ। ਉਨ੍ਹਾਂ ਦੱਸਿਆ ਕਿ ਇਸ ਦੇ ਮੱਦੇਨਜ਼ਰ ਜ਼ਿਲ੍ਹਾ ਸੰਗਰੂਰ ਦੇ ਸਮੂਹ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ ਸਮੇਤ ਸਮੂਹ ਵਿਦਿਅਕ ਅਦਾਰਿਆਂ, ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ 20 ਅਗਸਤ ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇੱਕ ਗਿਰੋਹ ਦੇ 3 ਕਾਰਕੁਨਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਉਣ 'ਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਸਬੰਧ ਨੇ ਤੇ ਇੱਕ ਕਤਲ, ਜ਼ਬਰ ਵਸੂਲੀ, ਵਿਸਫੋਟਕ ਰੱਖਣ ਤੇ ਪਿਛਲੇ ਸਾਲ ਲੁਧਿਆਣਾ 'ਚ ਹੈਂਡ ਗ੍ਰਨੇਡ ਧਮਾਕੇ ਦੀ ਸਾਜਿਸ਼ ਨਾਲ ਸਬੰਧਤ ਕਈ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦੇ ਸਨ। ਜਸਪ੍ਰੀਤ ਸਿੰਘ, ਅਜੇ

0: ਸਿੰਘ ਤੇ ਪਵਨਦੀਪ ਸਿੰਘ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚਣ ਤੇ ਗ੍ਰਿਫਤਾਰ ਕੀਤਾ ਗਿਆ। ਅਗਲੇਰੀ ਪੁੱਛ ਪੜਤਾਲ ਵਾਸਤੇ ਇਹਨਾਂ ਨੂੰ ਪੰਜਾਬ ਲਿਆਂਦਾ ਗਿਆ। ਉਧਰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ 3 ਵੱਡੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਨੈਟਵਰਕ ਨੂੰ ਤਬਾਹ ਕਰਦਿਆਂ 9 ਮੁਲਜ਼ਮਾਂ ਨੂੰ 8 ਗੈਰ ਕਾਨੂੰਨੀ ਪਿਸਤੌਲਾਂ ਤੇ ਅਣਚਾਲੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਵਿਚੋਂ 8.5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ 12,95,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ 'ਚ ਮੁਲਜ਼ਮ ਕਥਿਤ ਤੌਰ ਤੇ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿਚ ਸਨ, ਗੈਰ ਕਾਨੂੰਨੀ ਹਥਿਆਰਾਂ ਤੇ ਹੈਰੋਇਨ ਦੀ ਖੇਪ ਪ੍ਰਾਪਤ ਕਰਦੇ ਸਨ ਤੇ ਉਨ੍ਹਾਂ ਨੂੰ ਹੋਰ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਦੇ ਸਨ। ਇਸ ਬਾਰੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ 'ਚ ਪਾਣੀ ਦਾ ਵਹਾਅ ਸ਼ੁਰੂ ਹੋ ਗਿਆ, ਜਿਸ ਕਾਰਨ ਵਾਂਡੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੋਵਾਂ ਦੇ ਕਈ ਹਿੱਸਿਆਂ 'ਚ ਛੜ ਵਰਗੀ ਸਥਿਤੀ ਪੈਦਾ ਹੋ ਗਈ ਹੈ। ਟਰਾਈ ਸਿਟੀ, ਚੰਡੀਗੜ੍ਹ, ਮੋਹਾਲੀ, ਪੰਚਕੁਲਾ ਵਿਚ ਵੀ ਭਾਰੀ ਬਾਰਿਸ਼ ਤੇ ਪਹਾੜੀਆਂ ਤੋਂ ਪਾਣੀ ਦੇ ਵਹਾਅ ਕਾਰਨ ਲੋਕਾਂ ਨੂੰ ਭਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਧਰ ਆਨੰਦਪੁਰ ਸਾਹਿਬ ਦੇ ਕੁਝ ਹਿੱਸਿਆਂ 'ਚ ਪਾਣੀ ਲਗਾਤਾਰ ਵਧਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਇਸ ਦੇ ਆਲੇ ਦੁਆਲੇ 'ਚ ਵੀ ਸੜਕਾਂ ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਨੰਦਪੁਰ ਸਾਹਿਬ ਵਿਖੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨੂੰ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ ਤੇ ਬੇਲੋੜੇ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ। ਉਧਰ ਗੁਰਦਾਸਪੁਰ ਵਿਚ ਰਾਵੀ ਦਰਿਆ 'ਚ ਪਾਣੀ ਵਧਣ ਕਾਰਨ ਪਿੰਡ ਮਖੌੜਾ ਪੱਤਣ ਲਈ ਕਿਸ਼ਤੀ ਸੇਵਾ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਲਗਭਗ 6 ਪਿੰਡਾਂ ਨੂੰ ਆਉਣ ਜਾਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਪਠਾਨਕੋਟ ਵਿਚ ਵੀ ਬੀਤੀ ਰਾਤ ਤੋਂ ਭਾਰੀ ਬਾਰਿਸ਼ ਹੋਈ ਹੈ ਤੇ ਅੱਜ ਜਲੰਧਰ ਸਮੇਤ ਹੋਰਨਾਂ ਕਈ ਥਾਵਾਂ ਤੇ ਮੀਂਹ ਪਿਆ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੋਹਾਲੀ ਤੇ ਫਤਿਹਗੜ੍ਹ ਸਾਹਿਬ ਤੇ ਹਰਿਆਣਾ ਦੇ ਜ਼ਿਲ੍ਹਿਆਂ ਯਮੁਨਾਨਗਰ, ਅੰਬਾਲਾ, ਪੰਚਕੁਲਾ ਤੇ ਹੋਰਨਾਂ ਕਈ ਥਾਵਾਂ ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ ਪਾਕਿਸਤਾਨ ਅਟਾਰੀ ਵਾਹਗਾ ਸਰਹੱਦ ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਯਾਨੀ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਬਦਲ ਦਿੱਤਾ ਗਿਆ। ਸਾਡੇ ਪੱਤਰਕਾਰ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਝੰਡਾ ਉਤਾਰਨ ਦੀ ਰਸਮ ਹੁਣ ਸ਼ਾਮ 6 ਵਜੇ ਹੋਇਆ ਕਰੇਗੀ, ਜੋ ਪਹਿਲਾਂ ਸ਼ਾਮ 6:30 ਵਜੇ ਹੁੰਦੀ ਸੀ। ਭਾਰਤ ਨੇ ਸ੍ਰੀਲੰਕਾ ਖਿਲਾਫ ਪਹਿਲਾ ਕ੍ਰਿਕਟ ਟੈਸਟ ਮੈਚ 165 ਦੌੜਾਂ ਨਾਲ ਜਿੱਤ ਲਿਆ। ਗੋਲ 'ਚ ਜਿੱਤ ਲਈ 372 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਆਪਣੀ ਦੂਜੀ ਪਾਰੀ ਵਿੱਚ 206 ਦੌੜਾਂ ਬਣਾ ਕੇ ਆਊਟ ਹੋ ਗਈ। ਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਪਾਈਪ ਰਾਹੀਂ ਰਸੋਈ ਗੈਸ ਕਨੈਕਸ਼ਨ PNG ਘਰ ਘਰ ਪਹੁੰਚਾਉਣ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ। ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਐਡੀਸ਼ਨ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਏਗਾ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਜਲੰਧਰ ਵਿਚ ਯਸ਼ੋਦਾ AI ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇਕ ਗਿਰੋਹ ਦੇ 3 ਕਾਰਕੁਨਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਂਦਾ ਤੇ ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
2: भारत के प्रधानमंत्री ने भारत विच जिस सौर क्रांति का आगाज किया सी उसका असर हुण दिखाई देन लगा है। भारत विच एक एक करके 30 लाख तो वध परिवारों की छत ते सोलर पैनल लग चुके हैं। तुसी भी इस ऊर्जा क्रांति का हिस्सा बनो। PM सूर्य घर मुफ्त बिजली योजना जुड़न लई रजिस्टर करो PM सूर्य घर.gov.in। सूर्य घर।
3: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:30 ਤੇ 30 ਸਕਿੰਟ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਯੁਵ ਵਾਣੀ।

0: ਮੇਰੇ ਸਾਥੀ,
1: ਮੈਂ ਅਨਮੋਲਪ੍ਰੀਤ ਕੌਰ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ
0: ਜੀ। ਸਰੋਤਿਓ, ਅੱਜ ਅਸੀਂ ਕੁਝ ਖਾਸ ਦਿਨ ਯਾਨੀ ਕਿ ਵਰਲਡ ਫੋਟੋਗ੍ਰਾਫੀ ਡੇ ਤੇ ਵਿਸ਼ਵ ਮਾਨਵਵਾਦੀ ਦਿਵਸ ਤੇ ਗੱਲ ਕਰਾਂਗੇ
1: ਅਤੇ ਇੱਕ ਡਿਸ਼ ਸਾਂਝੀ ਕਰਾਂਗੇ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ।
0: ਤੇ ਅਨਮੋਲ, ਕਿਉਂ ਨਾ ਇਹਨਾਂ ਗੱਲਾਂ ਤੇ ਆਪਾਂ ਗੱਲਬਾਤ ਬਾਅਦ ਚ ਕਰੀਏ, ਪਹਿਲਾਂ ਸਰੋਤਿਆਂ ਨੂੰ ਸੁਣਾ ਦਈਏ ਇੱਕ ਪਿਆਰਾ ਜਿਹਾ ਗੀਤ।

0: ਅਨਮੋਲ, ਜੇ ਅਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਅੱਜ ਸ਼ਾਇਦ ਕੋਈ ਹੀ ਅਜਿਹਾ ਹੋਵੇਗਾ ਜਿਸ ਦੇ ਫੋਨ ਵਿੱਚ ਤਸਵੀਰਾਂ ਨਾ ਹੋਣ। ਕਦੇ ਕੋਈ ਖਾਸ ਪਲ, ਕਦੇ ਪਰਿਵਾਰ ਨਾਲ ਬਿਤਾਇਆ ਸਮਾਂ ਤੇ ਕਦੇ ਕੁਦਰਤ ਦਾ ਕੋਈ ਸੋਹਣਾ ਜਿਹਾ ਨਜ਼ਾਰਾ। ਅਸੀਂ ਹਰ ਚੀਜ਼ ਨੂੰ ਕੈਮਰੇ ਵਿੱਚ ਕੈਦ ਕਰਨਾ ਚਾਹੁੰਦੇ ਹਾਂ।
1: ਬਿਲਕੁਲ ਨੂਰਦੀਪ, ਪਰ ਫੋਟੋਗ੍ਰਾਫੀ ਸਿਰਫ ਤਸਵੀਰ ਖਿੱਚਣ ਦਾ ਨਾਮ ਨਹੀਂ। ਇੱਕ ਚੰਗੀ ਤਸਵੀਰ ਦੇ ਪਿੱਛੇ ਨਜ਼ਰ, ਸੋਚ, ਸਮਾਂ ਤੇ ਕਲਾ ਸਭ ਕੁਝ ਹੁੰਦਾ ਹੈ।
0: ਤੇ ਅੱਜ ਦਾ ਦਿਨ ਇਸੇ ਖੂਬਸੂਰਤ ਕਲਾ ਦਾ ਹੈ, ਜੋ ਕਿ ਹੈ ਵਿਸ਼ਵ ਫੋਟੋਗ੍ਰਾਫੀ ਦਿਵਸ। ਇਹ ਦਿਨ ਫੋਟੋਗ੍ਰਾਫੀ ਦੇ ਮਹੱਤਵ ਨੂੰ ਸਮਝਣ ਅਤੇ ਇਸ ਖੇਤਰ ਨਾਲ ਜੁੜੇ ਫੋਟੋਗ੍ਰਾਫਰਾਂ ਦੀ ਕਲਾ ਨੂੰ ਸਲਾਮ ਕਰਨ ਦਾ ਮੌਕਾ ਵੀ ਦਿੰਦਾ ਹੈ।
1: ਤੇ ਅੱਜ ਦੇ ਨੌਜਵਾਨਾਂ ਵਿੱਚ ਤਾਂ ਫੋਟੋਗ੍ਰਾਫੀ ਇੱਕ ਸ਼ੌਂਕ ਦੇ ਨਾਲ ਨਾਲ ਕਰੀਅਰ ਦਾ ਰਾਹ ਵੀ ਬਣ ਰਹੀ ਆ। ਵਿਆਹ ਤੋਂ ਲੈ ਕੇ ਕੁਦਰਤ, ਖੇਡਾਂ, ਪੱਤਰਕਾਰੀ ਅਤੇ ਸੋਸ਼ਲ ਮੀਡੀਆ ਤੱਕ ਹਰ ਖੇਤਰ ਵਿੱਚ ਫੋਟੋਗ੍ਰਾਫੀ ਦੀ ਆਪਣੀ ਥਾਂ ਹੈ।
0: ਤੇ ਅੱਜ ਇਸ ਖਾਸ ਦਿਨ ਮੌਕੇ ਅਸੀਂ ਵੀ ਤੁਹਾਡੇ ਨਾਲ ਫੋਟੋਗ੍ਰਾਫੀ ਨਾਲ ਜੁੜੀਆਂ ਖਾਸ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ। ਇਸ ਸਿਲਸਿਲੇ ਵਿੱਚ ਮਨਦੀਪ ਰਜੋੜਾ ਜੀ ਨੇ ਖਾਸ ਮੁਲਾਕਾਤ ਕੀਤੀ ਹੈ ਜਸ਼ ਜੀ ਹੋਰਾਂ ਨਾਲ। ਤੇ ਜਸ਼ ਜੀ ਤੋਂ ਫੋਟੋਗ੍ਰਾਫੀ ਦੇ ਤਜਰਬੇ, ਇਸ ਖੇਤਰ ਦੀਆਂ ਬਾਰੀਕੀਆਂ ਤੇ ਇੱਕ ਚੰਗੀ ਤਸਵੀਰ ਦੇ ਪਿੱਛੇ ਸੋਚ ਜਾਣਨ ਲਈ ਆਓ ਸੁਣਦੇ ਹਾਂ ਉਹਨਾਂ ਨਾਲ ਕੀਤੀ ਖਾਸ ਮੁਲਾਕਾਤ।
2: ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰੋਗਰਾਮ ਚ।
3: ਹਾਂਜੀ ਮਨਦੀਪ ਜੀ, ਤੁਹਾਡਾ ਵੀ।
2: ਯਸ਼ ਜੀ, ਤੁਸੀਂ ਲੰਮੇ ਸਮੇਂ ਤੋਂ ਫੋਟੋਗ੍ਰਾਫੀ ਦੇਖ ਵੀ ਰਹੇ ਹੋ ਤੇ ਹੁਣ ਕਰ ਵੀ ਰਹੇ ਹੋ। ਦੇਖ, ਤੁਸੀਂ ਫੋਟੋਗ੍ਰਾਫੀ ਆਪਣੇ ਫਾਦਰ ਸਾਹਿਬ ਨਾਲ ਰਹੀ ਸੀ ਜਦੋਂ ਤੁਹਾਡੇ ਪਿਤਾ ਜੀ ਸਟੂਡੀਓ ਦੇ ਵਿੱਚ ਫੋਟੋਗ੍ਰਾਫੀ ਕਰਦੇ ਹੁੰਦੇ ਸੀਗੇ, ਤੇ ਹੁਣ ਜਦੋਂ ਤੁਸੀਂ ਆਪ ਫੋਟੋਗ੍ਰਾਫੀ ਕਰ ਰਹੇ ਹੋ ਤਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਉਸ ਸਮੇਂ ਤੁਹਾਡੇ ਪਿਤਾ ਜੀ ਦੇ ਸਮੇਂ ਦੇ ਦੌਰਾਨ ਕੀਤੀ ਜਾਣ ਵਾਲੀ ਫੋਟੋਗ੍ਰਾਫੀ ਤੇ ਅੱਜ ਦੀ ਫੋਟੋਗ੍ਰਾਫੀ ਦੇ ਵਿੱਚ ਕੀ ਫਰਕ ਹੈ, ਕਿੰਨਾ ਕੁ ਅੰਤਰ ਆ ਗਿਆ?
3: ਸਰ, ਪਹਿਲਾਂ ਦੀ ਫੋਟੋਗ੍ਰਾਫੀ ਹੁੰਦੀ ਸੀਗੀ ਲਾਈਕ ਕਿ ਉਹਨੂੰ ਸਾਰਾ ਮੈਨੂਅਲੀ ਦੇਖਿਆ ਜਾਂਦਾ ਸੀਗਾ
2: ਜੀ।
3: ਪਹਿਲਾਂ ਜੋ ਕੈਮਰੇ ਆਉਂਦੇ ਸੀਗੇ ਉਹਨਾਂ ਦੇ ਵਿੱਚ ਫਿਲਮਾਂ ਪੈਂਦੀਆਂ ਸੀਗੀਆਂ ਤੇ ਉਹ ਫਿਲਮਾਂ ਨੂੰ ਪਹਿਲਾਂ ਅਸੀਂ ਫੋਟੋ ਕਲਿੱਕ ਕਰਦੇ ਸੀਗੇ ਤੇ ਉਹ ਫਿਲਮ ਨੂੰ ਫਿਰ ਡਿਵੈਲਪ ਲਈ ਭੇਜਿਆ ਜਾਂਦਾ ਸੀਗਾ
2: ਜੀ।
3: ਫਿਰ ਡਿਵੈਲਪ ਹੁੰਦੀ ਸੀ ਤਾਂ ਉਹਦੇ ਵਿੱਚ ਕਈ ਟਾਈਮ ਕੰਜ਼ਿਊਮ ਹੋ ਜਾਂਦਾ ਸੀ ਕਸਟਮਰ ਦਾ, ਕਿ ਮਤਲਬ ਲਾਈਕ 2-3 ਦਿਨ ਉਹਨਾਂ ਨੂੰ 2 ਜਾਂ 3 ਦਿਨ ਦੀ ਵੇਟ ਕਰਨੀ ਪੈਂਦੀ ਸੀ। ਤੇ ਅੱਜ ਕੱਲ ਦੀ ਸਾਰੀ ਇੰਨੀ ਟੈਕਨੋਲੋਜੀ ਦੇ ਫਾਸਟ ਹੋ ਗਈ ਹੈ ਕਿ ਅੱਜ ਕੱਲ ਸਾਰਾ ਕੰਮ ਮੈਨੂਅਲ ਤੋਂ ਆਟੋਮੈਟਿਕ ਤੇ ਆ ਗਿਆ। ਲਾਈਕ ਕਿ ਹੁਣ ਸਾਰਾ ਕੰਮ ਅਸੀਂ ਮੈਨੂਅਲੀ ਕਰਦੇ ਹਾਂ, ਕੈਮਰੇ ਓਪਰੇਟ ਮੈਨੂਅਲੀ ਹੁੰਦੇ ਆ, ਬਟ ਉਹਦੇ ਚ ਕੀ ਹੈ ਵੀ ਸਾਰਾ ਕੰਮ ਉਹ

0: ਪ੍ਰੋਸੀਜਰ ਨੂੰ 2 ਤੋਂ 3 ਦਿਨ ਲੱਗਦੇ ਸੀ, ਹੁਣ ਉਹੀ ਫੋਟੋ ਨੂੰ ਸਿਰਫ 5 ਮਿੰਟ ਲੱਗਦੇ ਨੇ।
1: ਜੀ
0: ਬਹੁਤ ਜ਼ਿਆਦਾ ਫਰਕ ਆ ਚੁੱਕਿਆ ਪਹਿਲਾਂ ਦੀ ਫੋਟੋਗ੍ਰਾਫੀ ਤੇ ਹੁਣ ਦੀ ਫੋਟੋਗ੍ਰਾਫੀ ਦੇ ਵਿੱਚ।
1: ਯਸ ਜੀ, ਬਿਲਕੁਲ ਫਰਕ ਆ ਗਿਆ ਹੈ। ਅਸੀਂ ਇਸ ਦੀ ਇੱਕ ਉਦਾਹਰਣ ਜਿਹੜੀ ਹੈ ਉਹ ਇਹ ਲੈ ਸਕਦੇ ਹਾਂ ਕਿ ਜਦੋਂ ਵਿਆਹ ਵਾਲਾ ਦਿਨ ਹੁੰਦਾ ਹੈ ਤਾਂ ਬਰਾਤ ਦੇ ਰਵਾਨਾ ਹੋਣ ਦੀ ਵੀਡੀਓ ਜਿਹੜੀ ਕਿ ਅਜੇ ਕੁਝ ਕੁ ਘੰਟੇ ਪਹਿਲਾਂ ਹੀ ਬਣਾਈ ਹੁੰਦੀ ਹੈ ਸਵੇਰ ਵੇਲੇ,
0: ਬਿਲਕੁਲ
1: ਉਹ ਸਾਰੀ ਵੀਡੀਓਗ੍ਰਾਫੀ ਬਰਾਤ ਜਿਹੜੇ ਪੈਲੇਸ ਦੇ ਵਿੱਚ ਪਹੁੰਚਦੀ ਹੈ, ਕੁੜੀ ਵਾਲਿਆਂ ਦੇ ਸ਼ਹਿਰ ਪਹੁੰਚਦੀ ਹੈ, ਉੱਥੇ ਉਹ ਫੋਟੋਗ੍ਰਾਫਰ ਉਸ ਨੂੰ ਦਿਖਾ ਵੀ ਦਿੰਦਾ ਹੈ, ਬੜੀ ਛੇਤੀ ਐਡਿਟ ਕਰਕੇ ਉਹ ਚਲਾ ਵੀ ਦਿੰਦਾ ਹੈ, ਹਾਈਲਾਈਟਸ ਦਿਖਾ ਦਿੰਦਾ ਹੈ, ਬਹੁਤ ਕੁਝ ਫੋਟੋਗ੍ਰਾਫਰ ਕਰਦੇ ਨੇ। ਤੇ ਤੁਸੀਂ ਇਹ ਸਾਰਾ ਕੁਝ ਕਿਵੇਂ ਕਰਦੇ ਹੋ ਸਾਨੂੰ ਦੱਸੋ ਕਿ ਕੈਮਰੇ ਦੇ ਪਿੱਛੇ ਜਾਂ ਜਿਹੜੀ ਚੀਜ਼ ਅਸੀਂ ਵੇਖਦੇ ਹਾਂ ਫੋਟੋ ਜਾਂ ਵੀਡੀਓ, ਉਸ ਦੇ ਪਿੱਛੇ ਕੀ ਕੁਝ ਚੱਲ ਰਿਹਾ ਹੁੰਦਾ ਹੈ ਅੱਜ ਕੱਲ੍ਹ ਦੇ ਦੌਰ ਦੇ ਮੁਤਾਬਕ?
0: ਹਾਂਜੀ ਮਨਦੀਪ ਜੀ, ਇੱਕ ਇਹੀ ਚੀਜ਼ਾਂ ਬਹੁਤ ਫਾਸਟ ਹੋ ਚੁੱਕੀਆਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਵੀ ਪਿਛਲੇ ਜ਼ਮਾਨੇ ਦੀ ਫੋਟੋਗ੍ਰਾਫੀ ਨੂੰ ਤੇ ਹੁਣ ਦੀ ਫੋਟੋਗ੍ਰਾਫੀ ਦੇ ਵਿੱਚ ਦਿਨ ਰਾਤ ਦਾ ਫਰਕ ਆ ਚੁੱਕਿਆ। ਜਿਵੇਂ
1: ਜੀ
0: ਤੁਸੀਂ ਹੁਣੇ ਗੱਲ ਕੀਤੀ ਕਿ ਆਪਾਂ ਵਿਆਹ ਵਾਲੇ ਦਿਨ ਦੀ ਤੇ ਉਸ ਦਿਨ ਤੋਂ ਪਹਿਲਾਂ ਜਿਵੇਂ ਕੋਈ ਵੀ ਆਪਣੇ ਰਿਵਾਜ ਹੁੰਦੇ ਨੇ, ਜਾਗੋ ਹੋ ਗਈ ਜਾਂ ਕੋਈ ਵੀ ਆਪਣੇ ਪੰਜਾਬੀ ਸੱਭਿਆਚਾਰ ਦੇ ਰਿਲੇਟਡ ਜੋ ਵੀ ਰਿਵਾਜ ਹੁੰਦੇ ਨੇ,
1: ਹਾਂਜੀ,
0: ਉਹ ਸਾਰੇ ਨੂੰ ਆਪਾਂ ਕੈਪਚਰ ਕਰਕੇ ਤੇ ਉਸ ਦਿਨ ਵਿਆਹ ਵਾਲੇ ਦਿਨ ਆਪਾਂ ਉਹਨਾਂ ਨੂੰ, ਮਤਲਬ ਸਾਡੀ ਪੂਰੀ ਟੀਮ ਹੁੰਦੀ ਹੈ, ਲਾਈਕ ਏਦਾਂ ਕਿ ਜੋ ਐਡੀਟਰ ਇੱਕ ਹੁੰਦਾ ਐਡੀਟਰ ਸਪੈਸ਼ਲ ਜਾਂਦਾ ਤੇ ਉਹ ਔਨ ਟਾਈਮ ਸਾਰਾ, ਮਤਲਬ ਜੋ ਜੋ ਸ਼ਾਰਟਸ ਚਾਹੀਦੇ ਹੁੰਦੇ ਨੇ ਉਹਨੂੰ ਸਭ ਪਹਿਲਾਂ ਅਸੀਂ ਇਹ ਮੈਂਸ਼ਨ ਕੀਤਾ ਹੋਇਆ ਹੁੰਦਾ ਵੀ ਕਿਹੜੇ ਸੌਂਗ ਤੇ ਬਣਾਉਣਾ, ਆਪਾਂ ਕਿਵੇਂ ਕਰਨਾ, ਸਭ ਕੁਝ ਫਾਈਨਲ ਹੁੰਦਾ। ਉਹ ਜਾਣ ਸਾਰ ਕੀ ਹੁੰਦਾ ਹੈ ਕਿ ਮਤਲਬ ਤੁਸੀਂ ਦੇਖੋਗੇ ਕਿ ਵੀ ਕੁੜੀ ਮੁੰਡੇ ਦੀ ਐਂਟਰੀ ਹੁੰਦੀ ਹੈ ਜਦੋਂ ਤੱਕ ਦੀ, ਮੈਂ ਕਹਿੰਦਾ ਕਿ 5 ਮਿੰਟਾਂ ਦੇ ਵਿੱਚ ਵੀਡੀਓ ਬਣ ਕੇ ਆ ਜਾਂਦੀ ਹੈ ਤੇ ਉਹੀ ਸਾਰਾ ਹਾਈਲਾਈਟ ਸਾਰਾ ਉੱਥੇ ਪੂਰੀ ਫੈਮਿਲੀ ਨੂੰ, ਜਿੰਨੇ ਵੀ ਪਬਲਿਕ ਆਈ ਵੀ ਹੁੰਦੀ ਹੈ, ਸਾਰਿਆਂ ਨੂੰ ਡਿਸਪਲੇ ਕੀਤਾ ਜਾਂਦਾ ਹੈ।
1: ਜੀ ਯਸ ਜੀ, ਨਾ ਸਿਰਫ ਵਿਆਹ ਬਲਕਿ ਬਰਥ ਤੋਂ ਲੈ ਕੇ ਬਜ਼ੁਰਗਾਂ ਦੀ ਯਾਦਾਂ ਨੂੰ ਸੰਭਾਲਣ ਤੱਕ ਫੋਟੋਗ੍ਰਾਫੀ ਜਿਹੜੀ ਆ ਉਹ ਕੀਤੀ ਜਾਂਦੀ ਹੈ। ਇਸ ਸਾਰੀ ਫੋਟੋਗ੍ਰਾਫੀ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਨੌਜਵਾਨ ਜਿਹੜਾ ਥੋੜਾ ਬਹੁਤ ਇੰਟਰਸਟ ਰੱਖਦਾ ਹੈ ਉਹ ਕਿਵੇਂ ਇਸ ਨੂੰ ਅੱਗੇ ਪਰਸਿਊ ਕਰੇ ਅਤੇ ਸ਼ੁਰੂਆਤੀ ਇਨਵੈਸਟਮੈਂਟ ਕਿਸ ਤਰ੍ਹਾਂ ਦੀ ਕੀਤੀ ਜਾ ਸਕਦੀ ਹੈ, ਅੱਜ ਕੱਲ੍ਹ ਦੇ ਦੌਰ 'ਚ ਕਿਸ ਤਰ੍ਹਾਂ ਦਾ ਕੋਈ ਕੈਮਰਾ ਜਾਂ ਇਕਵਿਪਮੈਂਟ ਲੈ ਕੇ ਸ਼ੁਰੂਆਤ ਕੀਤੀ ਜਾ ਸਕਦੀ ਹੈ ਦਾ ਸ਼ੌਂਕ ਹੈ।
0: ਜੇ ਕਿਸੇ ਨੇ ਵੀ ਮਤਲਬ ਫੋਟੋਗ੍ਰਾਫੀ ਲਾਈਨ ਦੇ ਵਿੱਚ ਪ੍ਰੋਫੈਸ਼ਨ ਦੇ ਵਿੱਚ ਜਾਣਾ ਚਾਹੁੰਦਾ, ਜੇ ਉਹਨੂੰ ਸ਼ੌਂਕ ਹੈ ਜਾਂ ਉਹ ਆਪਣੇ ਬੇਸਿਕ ਨੀਡ ਲਈ ਜਾਣਾ ਚਾਹੁੰਦਾ, ਜਿੱਦਾਂ ਵੀ ਜਾਣਾ ਚਾਹੁੰਦਾ, ਉਹਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਕਿ ਵੀ ਜੇ ਉਹ ਪ੍ਰੋਫੈਸ਼ਨਲੀ ਕੋਰਸ ਕਰੇਗਾ ਕੋਈ,
1: ਜੀ
0: ਠੀਕ ਹੈ, ਤਾਂ ਉਹ ਇਹਦੇ ਸਾਡੇ ਕੋਰਸ ਵੀ ਹੁੰਦੇ ਆ
1: ਬਹੁਤ
0: ਫੋਟੋਗ੍ਰਾਫੀ ਦੇ, ਠੀਕ ਹੈ, ਤੇ ਜੇ ਕੋਈ ਐਡੀਟਿੰਗ ਲਾਈਨ ਦੇ ਵਿੱਚ ਜਾਣਾ ਚਾਹੁੰਦਾ ਤਾਂ ਕੋਈ ਉਹਦੇ ਐਡੀਟਿੰਗ ਲਾਈਨ ਦੇ ਵੀ ਕੋਰਸ ਹੁੰਦੇ ਆ।
1: ਬਹੁਤ ਅੱਛੀ ਜਾਣਕਾਰੀ।
0: ਹਾਂਜੀ, ਤੇ ਜਿਵੇਂ ਸਾਲ ਦਾ ਕੋਰਸ ਹੈ, 2 ਸਾਲ ਡਿਪਲੋਮਾ ਵੀ ਹੁੰਦਾ ਹੈ ਤਾਂ ਡਿਗਰੀ ਵੀ ਹੁੰਦੀ ਹੈ। ਤੁਸੀਂ ਦੇਖੋਗੇ ਬਠਿੰਡੇ, ਚੰਡੀਗੜ੍ਹ, ਜਲੰਧਰ, ਲੁਧਿਆਣਾ ਤੇ ਦੂਜੇ ਸ਼ਹਿਰਾਂ ਦੇ ਵਿੱਚ, ਜਿਵੇਂ ਕਿ ਵੱਡੇ ਸ਼ਹਿਰਾਂ ਦੇ ਵਿੱਚ ਦਿੱਲੀ, ਬੰਬੇ, ਇੱਧਰ ਬਹੁਤ ਲੈਵਲ ਦੇ ਕੋਰਸ ਹੁੰਦੇ ਆ। ਜੇ ਕਿਸੇ ਨੂੰ ਇਸ ਪ੍ਰੋਫੈਸ਼ਨ ਦੇ ਵਿੱਚ ਆਉਣਾ ਚਾਹੁੰਦਾ ਤਾਂ ਉਹ ਇਸ ਚੀਜ਼ ਨੂੰ ਅੱਗੇ ਵੱਧ ਸਕਦਾ ਹੈ, ਇਸ ਚੀਜ਼ਾਂ 'ਚ ਬਹੁਤ ਅੱਗੇ ਤੱਕ ਦੀ ਲਾਈਨ ਹੈ ਇਹ। ਮਤਲਬ ਜੇ ਆਪਾਂ ਦੇਖੀਏ ਕਿ ਕੱਲਾ ਵੈਡਿੰਗ ਲਾਈਨ ਹੀ ਨਹੀਂ, ਇਹ ਮਾਡਲਿੰਗ ਲਾਈਨ ਦੇ ਵਿੱਚ ਵੀ ਆ ਜਾਂਦਾ, ਮੂਵੀ ਲਾਈਨ ਦੇ ਵਿੱਚ ਵੀ ਆ ਜਾਂਦਾ ਅੱਗੇ ਬੰਦਾ, ਜਿਵੇਂ ਜਿਵੇਂ ਅੱਗੇ ਵੱਧਦਾ ਜਾਂਦਾ ਉਵੇਂ ਉਵੇਂ ਹੀ, ਮਤਲਬ ਕਹਿੰਦੇ ਕਿ ਆਪਾਂ ਸਟੈਪ ਬਾਏ ਸਟੈਪ ਅੱਗੇ, ਤੇ ਉਵੇਂ ਉਵੇਂ ਇਹ ਅੱਗੇ ਵੱਧਦਾ ਜਾਂਦਾ। ਤੇ ਜੇ ਆਪਾਂ ਗੱਲ ਕਰੀਏ ਇਕਵਿਪਮੈਂਟਸ ਦੀ, ਤਾਂ ਇਕਵਿਪਮੈਂਟਸ ਪਹਿਲਾਂ ਨਾਲੋਂ ਹੁਣ ਤੁਹਾਨੂੰ ਪਤਾ ਕਿ ਮਹਿੰਗਾਈ ਬਹੁਤ ਵੱਧ ਚੁੱਕੀ ਹੈ, ਉਵੇਂ ਉਵੇਂ ਇਕਵਿਪਮੈਂਟਸ, ਜਿਵੇਂ ਜਿਵੇਂ ਫੋਟੋਗ੍ਰਾਫੀ ਚੇਂਜ ਹੋ ਰਹੀ ਹੈ ਉਵੇਂ ਉਵੇਂ ਕੈਮਰਿਆਂ ਦੇ ਹਰ ਸਾਲ ਕੋਈ ਨਾ ਕੋਈ ਸਿਨੇਮਾ ਲਾਈਨ ਦਾ ਕੈਮਰਾ ਨਿਊ ਲਾਂਚ ਕਰ ਰਿਹਾ ਹੈ। ਜਿੰਨੀਆਂ ਵੀ ਕੰਪਨੀਆਂ ਜਿਵੇਂ ਕਿ ਕੈਨਨ ਹੋ ਗਿਆ, ਸੋਨੀ ਹੋ ਗਿਆ, ਨਿਕੋਨ ਹੋ ਗਿਆ, ਇਹ ਸਾਰੀਆਂ ਕੰਪਨੀਆਂ ਹਰ ਸਾਲ ਸਿਨੇ ਲਾਈਨ ਦਾ ਕੋਈ ਨਾ ਕੋਈ ਕੈਮਰਾ ਲਾਂਚ ਕਰ ਰਹੀ ਹੈ
1: ਜੀ,
0: ਤੇ ਉਸ ਲਾਈਨ ਨੂੰ, ਕਿਉਂਕਿ ਹਰ ਸਾਲ ਫੀਚਰ, ਕਿਉਂਕਿ ਡਿਮਾਂਡ ਵੱਧ ਰਹੀ ਹੈ ਕਸਟਮਰ ਦੀ, ਕਿ ਉਹ ਚਾਹੁੰਦੀ ਹੈ ਕਿ ਵੀ ਪਿਛਲੇ ਨਾਲੋਂ ਕੁਛ ਡਿਫਰੈਂਟ ਮਿਲੇ।
1: ਹਾਂਜੀ,
0: ਤੇ ਉਵੇਂ ਉਹ ਕੈਮਰਿਆਂ ਤੋਂ ਕੁਛ ਆਪਦੀ ਕਲਾ ਤੋਂ ਆਪਦੇ ਦਿਮਾਗ ਤੋਂ ਸਾਨੂੰ ਪਤਾ ਹੁੰਦਾ ਕਿ ਵੀ ਕਸਟਮਰ ਨੂੰ ਨਵਾਂ ਕੀ ਦੇ ਸਕਦੇ ਹਾਂ ਅਸੀਂ
1: ਜੀ,
0: ਤੇ ਉਸ ਚੀਜ਼ਾਂ ਤਾਂ ਹੁਣ ਤੁਸੀਂ ਐ ਲਾ ਲਓ ਕਿ ਵੀ ਅੱਜ ਕੱਲ ਦੇ ਜੇ ਸਟਾਰਟਿੰਗ ਵੀ ਕਰਨੀ ਹੈ ਘੱਟੋ ਘੱਟ, ਜੇ ਆਪਣਾ ਉਹਨੇ ਅਸੈਸਰੀ ਲੈ ਕੇ ਕੈਮਰਾ ਲੈ ਕੇ ਸਾਰਾ ਸੈਟਅਪ ਪਾਉਣਾ ਹੈ ਤਾਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਆਪਾਂ 3-4 ਲੱਖ ਰੁਪਇਆ ਸਟਾਰਟਿੰਗ ਇਨਵੈਸਟਮੈਂਟ ਮੰਨ ਸਕਦੇ ਹਾਂ ਜੀ।
1: ਜੀ, ਤੇ ਯਸ ਜੀ, ਕੰਪੀਟੀਸ਼ਨ ਕਿੰਨਾ ਕੁ ਹੈ, ਕਿਉਂਕਿ ਕੈਮਰਾ ਤਾਂ ਹੁਣ ਸਾਡੇ ਮੋਬਾਈਲਾਂ ਦੇ ਵਿੱਚ ਹੀ ਆਇਆ ਹੋਇਆ, ਉਸ ਤੋਂ ਬਾਅਦ AI ਵੀ ਆ ਗਈ ਹੈ, ਹੁਣ
0: ਜੀ
1: ਕੰਪੀਟੀਸ਼ਨ ਕਿਸ ਤਰ੍ਹਾਂ ਦਾ ਹੈ?
0: ਮਨਦੀਪ ਜੀ, ਕੰਪੀਟੀਸ਼ਨ ਦੀ ਦੇਖੋ ਹਰ ਫੀਲਡ ਦੇ ਵਿੱਚ, ਹਰ ਬਿਜ਼ਨਸ ਦੇ ਵਿੱਚ ਕੰਪੀਟੀਸ਼ਨ ਵੱਧਦਾ ਹੀ ਜਾ ਰਿਹਾ
1: ਜੀ,
0: ਠੀਕ ਹੈ, ਤੇ ਗੱਲ ਕਰੀਏ ਆਪਾਂ ਫੋਟੋਗ੍ਰਾਫੀ ਦੀ ਤਾਂ ਇਹਦੇ ਵਿੱਚ ਹੁਣ ਹੋਰ ਵੀ ਜ਼ਿਆਦਾ ਕੰਪੀਟੀਸ਼ਨ ਹਾਰਡ ਕਰਤਾ ਮੋਬਾਈਲਾਂ ਨੇ, ਠੀਕ ਹੈ, ਉਹਦੇ ਚ ਕੀ ਹੋ ਚੁੱਕਿਆ ਹੈ ਕਿ ਵੀ ਹੁਣ ਛੋਟੇ ਇਵੈਂਟਸ ਲੋਕ ਘਰੇ ਹੀ ਕੈਪਚਰ ਕਰ ਲੈਂਦੇ ਆ, ਜਿਵੇਂ ਕਿ ਬਥੇਰੇ ਬ੍ਰਾਂਡਸ ਦੇ ਫੋਨ

0: ਆ ਰਹੇ ਆ ਹੁਣ ਉਹਨਾਂ ਦੇ ਵਿੱਚ ਵਧੀਆ ਵਧੀਆ ਕੁਆਲਿਟੀਜ਼ ਦੇ ਕੈਮਰੇ ਆ ਰਹੇ ਆ, ਉਹ
1: ਵਾਕਈ
0: ਅੱਜ ਕੱਲ ਟ੍ਰੈਂਡ ਚੇਂਜ ਹੋ ਰਿਹਾ, ਉਹ ਰੀਲਾਂ ਦਾ ਟ੍ਰੈਂਡ ਚੱਲ ਰਿਹਾ, ਠੀਕ ਹੈ। ਅੱਜ ਕੱਲ ਲੋਕ ਉਸ ਚੀਜ਼ਾਂ ਨੂੰ ਮੋਬਾਈਲਾਂ ਦੇ ਵਿੱਚ ਕੈਪਚਰ ਕਰਨ ਲੱਗ ਗਏ ਆ।
1: ਜੀ
0: ਮੈਂ ਕਹੂੰਗਾ ਕਿ ਵੀ ਤੁਸੀਂ ਆਪਣਾ ਫੰਕਸ਼ਨ ਇੰਜੋਏ ਕਰੋ,
1: ਜੀ
0: ਠੀਕ ਹੈ, ਤੇ ਉਸ ਚੀਜ਼ ਨੂੰ ਤੁਸੀਂ ਆਪਣਾ ਫੰਕਸ਼ਨ ਇੰਜੋਏ ਕਰਕੇ ਦੇਖੋ। ਕੈਮਰਾ ਤੁਹਾਨੂੰ ਫੋਨ ਦੇ ਵਿੱਚ ਮਿਲਿਆ, ਉਹ ਜਿਸ ਟਾਈਮ ਕਹਿੰਦੇ ਨੇ ਕਿ ਵੀ ਆਪਾਂ ਜ਼ਰੂਰਤ ਹੈ, ਉਸ ਟਾਈਮ ਤੁਸੀਂ ਆਪਣਾ ਕੈਪਚਰ ਕਰ ਸਕਦੇ ਹੋ,
1: ਜੀ
0: ਠੀਕ ਹੈ। ਤੇ ਜਿਹੜੇ ਕੋਈ ਛੋਟੇ ਇਵੈਂਟਸ ਆ, ਉਹ ਤੁਸੀਂ ਜ਼ਰੂਰ ਫੋਟੋਗ੍ਰਾਫਰ ਤੋਂ ਕੈਪਚਰ ਕਰਾਓ,
1: ਬਿਲਕੁਲ
0: ਤਾਂ ਕਿ ਤੁਸੀਂ ਖੁਦ ਆਪਦੇ ਫੰਕਸ਼ਨਸ ਨੂੰ ਵਧੀਆ ਇੰਜੋਏ ਕਰ ਸਕੋ, ਤੇ ਤੁਹਾਡੇ ਜਿਹੜੇ ਕੈਪਚਰ ਕਰਨ ਦੇ ਮੋਮੈਂਟਸ ਹੈਗੇ ਆ, ਉਹ ਫੋਟੋਗ੍ਰਾਫਰ ਵਧੀਆ ਹੋਰ ਵੀ ਅੱਛੇ ਤਰੀਕੇ ਨਾਲ ਕੈਪਚਰ ਕਰ ਸਕਣਗੇ।
1: ਜੀ ਬਿਲਕੁਲ, ਤੁਸੀਂ ਸਹੀ ਗੱਲ ਆਖੀ। ਤੇ ਫੋਟੋਗ੍ਰਾਫੀ ਨਾਲ ਜੁੜੀਆਂ ਹੋਈਆਂ ਹੋਰ ਕਿਹੜੀਆਂ ਗੱਲਾਂ, ਕਿਹੜੇ ਮੈਸੇਜ ਤੁਸੀਂ ਸਾਨੂੰ ਹੁਣ ਸਾਡੀ ਗੱਲਬਾਤ ਦੇ ਅਖੀਰ ਚ ਦੱਸਣਾ ਚਾਹੋਗੇ ਜੀ?
0: ਮਨਦੀਪ ਜੀ, ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਕਿ ਵੀ ਲੋਕਾਂ ਰਾਹੀਂ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਵੀ ਆਪਣੇ ਫੰਕਸ਼ਨਸ ਨੂੰ ਤੁਸੀਂ ਇੰਜੋਏ ਕਰਿਆ ਕਰੋ, ਜਿੱਥੇ ਵੀ ਜਾਂਦੇ ਹੋ ਇੰਜੋਏ ਕਰੋ। ਤੁਸੀਂ ਉੱਥੇ ਆਪਾਂ ਜਾ ਕੇ ਕੀ ਦੇਖਦੇ ਹਾਂ, ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਵੀ ਲੋਕ ਆਪਣੀਆਂ ਆਪਣੀਆਂ ਸੈਲਫੀਆਂ ਲੈਣ ਲੱਗ ਜਾਂਦੇ ਆ, ਆਪਣੇ ਆਪਣੇ ਫੋਨਾਂ ਤੇ ਫੋਟੋਆਂ ਖਿੱਚਣ ਲੱਗ ਜਾਂਦੇ ਆ, ਫੰਕਸ਼ਨ ਵਾਲਾ ਉਹਨਾਂ ਦਾ ਧਿਆਨ ਹੀ ਨਹੀਂ ਹੁੰਦਾ,
1: ਜੀ
0: ਉਹ ਦੇਖਦੇ ਹੀ ਨਹੀਂ ਕਿ ਵੀ ਹਾਂ ਵੀ ਕਪਲ ਕਿੱਧਰ ਹੈ, ਜਾਂ ਮਤਲਬ ਕੋਈ ਆਪਾਂ ਨੂੰ ਮਿਲ ਰਿਹਾ ਜਾਂ ਨਹੀਂ ਹੈ, ਉਹ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ। ਉਸ ਚੀਜ਼ ਤੋਂ ਹਟ ਕੇ ਤੁਸੀਂ ਆਪਣਾ ਫੰਕਸ਼ਨ ਇੰਜੋਏ ਕਰਨ ਜਾਂਦੇ ਹੋ ਤਾਂ ਫੰਕਸ਼ਨ ਇੰਜੋਏ ਕਰੋ। ਉਸ ਚੀਜ਼ ਨੂੰ ਤੁਸੀਂ ਫੋਟੋਗ੍ਰਾਫਰ ਨੂੰ ਕਹਿ ਦਿੰਦੇ ਹੋ ਕਿ ਆਪਾਂ ਕਹਿ ਦਿੰਦੇ ਕਿ ਵੀ ਤੁਸੀਂ ਫੋਨ ਫੜਾ ਦੇਣੇ ਕਿ ਵੀ ਸਾਡੀ ਫੋਟੋ ਖਿੱਚੀ ਜਾਵੇ। ਅੱਜ ਕੱਲ੍ਹ ਤਾਂ ਇੰਨਾ ਕੁ ਟਾਈਮ ਚੇਂਜ ਹੋ ਚੁੱਕਿਆ ਜੀ ਮਨਦੀਪ ਜੀ ਕਿ ਅੱਜ ਕੱਲ੍ਹ QR ਕੋਡਸ ਲੱਗਣ ਲੱਗ ਗਏ ਆ,
1: ਜੀ
0: ਤੁਹਾਨੂੰ ਇਨਸਟੈਂਟ ਫੋਟੋਜ਼ ਮਿਲ ਜਾਂਦੀਆਂ ਵਿਆਹ ਦੀਆਂ, ਠੀਕ ਹੈ। ਬਹੁਤ ਟਾਈਮ ਚੇਂਜ ਹੋ ਚੁੱਕਿਆ ਪਹਿਲਾਂ ਨਾਲੋਂ। ਪਹਿਲਾਂ ਹੁੰਦਾ ਸੀ ਕਿ ਲੋਕਾਂ ਨੂੰ ਮਹੀਨਾ ਮਹੀਨਾ ਵੇਟ ਕਰਨਾ ਪੈਂਦਾ ਸੀ ਫੋਟੋਗ੍ਰਾਫੀ ਦੀਆਂ, ਵਿਆਹ ਦੀਆਂ ਕੋਈ ਵੀ ਇਵੈਂਟਸ ਕਰਾਏ ਹੈਗਾ ਤਾਂ ਉਹਦੀ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਲਈ ਵੇਟ ਕਰਨਾ ਪੈਂਦਾ ਸੀ।
1: ਜੀ
0: ਅੱਜ ਕੱਲ੍ਹ ਇੰਨਾ ਇਨਸਟੈਂਟ ਕੰਮ ਹੋ ਰਿਹਾ ਕਿ ਸਭ ਕੁਝ ਬਹੁਤ ਫਾਸਟ ਟੈਕਨੀਕ ਨਾਲ ਕੰਮ ਚੱਲ ਰਿਹਾ। ਮੈਂ ਕਹਿੰਦਾ ਕਿ ਵੀ ਲੋਕਾਂ ਨੂੰ ਬਹੁਤ ਵਧੀਆ ਆਪਣਾ ਇੰਜੋਏ ਕਰਨਾ ਚਾਹੀਦਾ, ਤੇ ਹੁਣ ਉਸ ਚੀਜ਼ ਜੇ ਕੋਈ ਇਸ ਪ੍ਰੋਫੈਸ਼ਨ ਦੇ ਵਿੱਚ ਅੱਗੇ ਜਾਣਾ ਚਾਹੁੰਦਾ
1: ਹਾਂਜੀ
0: ਤਾਂ ਉਹਦੇ ਲਈ ਬਹੁਤ ਵਧੀਆ ਕੋਰਸਿਸ ਨੇ, ਬਠਿੰਡੇ ਤੋਂ ਵੀ ਕਰ ਸਕਦਾ, ਜੇ ਬਠਿੰਡੇ ਤੋਂ ਵੱਧ ਕੇ ਕਿਤੇ ਅੱਗੇ ਜਾਣਾ ਚਾਹੁੰਦਾ ਹੈ ਤਾਂ ਚੰਡੀਗੜ੍ਹ ਤੋਂ ਵੀ ਕਰ ਸਕਦਾ, ਦਿੱਲੀ ਤੋਂ ਵੀ ਕਰ ਸਕਦਾ, ਬੰਬੇ ਤੋਂ ਵੀ ਕਰ ਸਕਦਾ, ਤੇ ਉਸ ਚੀਜ਼ ਨੂੰ ਉਹ ਅੱਗੇ ਜਾ ਕੇ ਆਪਣਾ ਬਹੁਤ ਵਧੀਆ ਲੈਵਲ ਦਾ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਜਾਂ ਲਾਈਕ ਕਹਿ ਸਕਦੇ ਹਾਂ ਕਿ ਵੀ ਆਪਾਂ ਮੂਵੀ ਲਾਈਨ ਦੇ ਵਿੱਚ ਵੀ ਬੰਦਾ ਅੱਗੇ ਜਾ ਸਕਦਾ ਹੈ।
1: ਜੀ, ਸੋ ਬਹੁਤ ਅੱਛਾ ਤੁਸੀਂ ਸਾਨੂੰ ਸੁਨੇਹਾ ਦਿੱਤਾ, ਤੁਸੀਂ ਸਾਨੂੰ ਦੱਸਿਆ ਕਿ ਇਹ ਜੋ ਲਾਈਨ ਹੈ ਜਾਂ ਇਹ ਪ੍ਰੋਫੈਸ਼ਨ ਹੈ ਇਹ ਕਿੰਨਾ ਵਾਸਟ ਹੈ, ਇਹਦੇ ਚ ਅਸੀਂ ਕੀ ਕੁਝ ਕਰ ਸਕਦੇ ਹਾਂ। ਯਸ਼ ਜੀ, ਸਾਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸ਼ੁਕਰੀਆ ਮਨਦੀਪ ਜੀ, ਸ਼ੁਕਰੀਆ,
1: ਥੈਂਕ ਯੂ।
2: ਤਾਂ ਸਰੋਤਿਓ, ਤੁਸੀਂ ਸੁਣੀ ਮਨਦੀਪ ਰਜੋੜਾ ਜੀ ਵੱਲੋਂ ਯਸ਼ ਜੀ ਨਾਲ ਕੀਤੀ ਗਈ ਇਹ ਖਾਸ ਮੁਲਾਕਾਤ। ਸੱਚਮੁੱਚ ਫੋਟੋਗ੍ਰਾਫੀ ਸਿਰਫ ਇੱਕ ਪਲ ਨੂੰ ਰੋਕਣ ਦਾ ਨਾਮ ਨਹੀਂ, ਸਗੋਂ ਉਸ ਪਲ ਦੀ ਯਾਦ ਨੂੰ ਵੀ ਹਮੇਸ਼ਾ ਲਈ ਸੰਭਾਲ ਲੈਣ ਦੀ ਕਲਾ ਹੈ। ਤੇ ਨੂਰਦੀਪ, ਹੁਣ ਆਪਾਂ ਸੁਣਦੇ ਹਾਂ ਕੁਝ ਸੰਦੇਸ਼
3: ਜੀ।
4: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
5: हर वड्डा बिजनेस एक वड्डी सोच तो शुरू हुंदा है, पर उस सोच नो हकीकत बनाने ले चाहिदा हुंदा है सही फाइनेंशियल सपोर्ट।
6: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन, ते अपने बिजनेस एक्सपेंशन नु बनाओ होर भी आसान।
5: तां अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
7: टोल फ्री नंबर 1800-420-2233।
4: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
8: 1966 ਤੋਂ ਚੱਲ ਰਹੀ NAC ਤੋਂ ਦੂਜੀ ਵਾਰ A ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨੌਨ

0: गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या, हर मेहमान होता कंफर्टेबल। तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं। गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या, हर मेहमान होता कंफर्टेबल। तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
1: ਹਾਂਜੀ ਸਰੋਤਿਓ, ਅੱਜ ਅਸੀਂ ਮਨਾ ਰਹੇ ਹਾਂ ਵਿਸ਼ਵ ਮਾਨਵਤਾਵਾਦੀ ਦਿਵਸ। ਇਹ ਦਿਵਸ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦੀ ਕੀ ਖਾਸੀਅਤ ਹੈ ਅਤੇ ਇਸ ਦਿਨ ਬਾਰੇ ਹੋਰ ਜਾਣਨ ਲਈ ਅਸੀਂ ਸੰਪਰਕ ਕੀਤਾ ਹੈ ਡਿਪਟੀ ਚੀਫ ਵਾਰਡਨ ਸਿਲਫ ਸਿਵਲ ਡਿਫੈਂਸ ਬਠਿੰਡਾ ਸ਼੍ਰੀ ਨਰਿੰਦਰ ਬੱਸੀ ਜੀ ਨਾਲ। ਆਓ ਕਰਦੇ ਹਾਂ ਇਹਨਾਂ ਨਾਲ ਗੱਲਬਾਤ। ਸ਼੍ਰੀ ਨਰਿੰਦਰ ਬੱਸੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਇਰਾਕ ਦੇ ਸ਼ਹਿਰ ਬਗਦਾਦ ਵਿਚ ਜਿਥੇ ਯੂਐਨ ਦਾ ਹੈਡਕੁਆਟਰ ਸੀ ਨਾ, ਕੈਨਾਲ ਹੋਟਲ ਚ, ਉੱਥੇ ਬਹੁਤ ਵੱਡਾ ਬੰਬਾਂ ਦਾ ਹਮਲਾ ਕੀਤਾ ਗਿਆ
1: ਜੀ।
2: ਤੇ ਉਸ ਤ੍ਰਾਸਦੀ ਚ ਤਕਰੀਬਨ 22 ਜਿਹੜੇ ਸਹਾਇਕ ਕਰਮਚਾਰੀ ਸੀਗੇ ਉਹ ਸੁਰਗਵਾਸ ਹੋ ਗਏ। ਇੱਥੋਂ ਇਸ ਦਿਨ ਦੀ ਸ਼ੁਰੂਆਤ ਹੋਈ ਜਿਹਨੂੰ ਅਸੀਂ ਅੱਜ ਕਹਿੰਦੇ ਹਾਂ ਵਿਸ਼ਵ ਮਾਨਵੀ ਦਿਵਸ, ਵਰਲਡ ਹਿਊਮੈਨਿਟੀ ਡੇ। ਤਾਂ 2026 ਦੇ ਵਿੱਚ ਅੱਜ ਜੋ ਦਿਨ ਅਸੀਂ ਮਨਾ ਰਹੇ ਹਾਂ ਦਿਹਾੜਾ, ਤੇ ਜਿਹੜਾ ਸੁਨੇਹਾ ਆਇਆ ਇਹਦਾ ਥੀਮ ਆਇਆ ਸਾਡੇ ਕੋਲ ਐਕਟ ਫਾਰ ਹਿਊਮੈਨਿਟੀ, ਮਾਨਵਤਾ ਲਈ ਕੰਮ ਕਰੀਏ। ਅੱਜ ਅਸੀਂ ਜਦੋਂ ਇਹ ਦਿਵਸ ਮਨਾ ਰਹੇ ਹਾਂ ਇਹਦੇ ਨਾਲ ਜਿਹੜੇ ਸਾਡੇ 22 ਸ਼ਹੀਦ ਸਹਾਇਕ ਕਰਮੀ, ਅਸੀਂ ਉਹਨਾਂ ਨੂੰ ਸਲਾਮ ਭੇਜ ਰਹੇ ਹਾਂ, ਯਾਦ ਕਰ ਰਹੇ ਹਾਂ, ਸ਼ਰਧਾਂਜਲੀ ਦੇ ਰਹੇ ਹਾਂ ਔਰ ਸਨਮਾਨ ਦੇ ਰਹੇ ਹਾਂ। ਤੁਸੀਂ ਦੇਖੋ ਜਿੱਥੇ ਵੀ ਸੰਕਟ ਗ੍ਰਸਤ ਦੁਨੀਆਂ ਦੇ ਵਿੱਚ ਖੇਤਰਾਂ 'ਚ ਸਾਡੇ ਲੋਕ ਕੰਮ ਕਰਦੇ ਹੈ, ਕਾਰਿਆਕਰਤਾ ਕੰਮ ਕਰਦੇ ਹੈ, ਨਾਗਰਿਕ ਕੰਮ ਕਰਦੇ ਹੈ, ਤੇ ਉਹਨਾਂ ਦੀ ਸੁਰੱਖਿਆ ਵਾਸਤੇ ਤਾਂ ਪਹਿਲੀ ਆਵਾਜ਼ ਉੱਠਦੀ ਹੈ, ਉਸ ਆਵਾਜ਼ ਨੂੰ ਉਠਾਉਣਾ, ਉਸ ਆਵਾਜ਼ ਨੂੰ ਸਮਝਣਾ, ਉਸ ਆਵਾਜ਼ ਨੂੰ ਕਰਨਾ, ਇਹ ਵੀ ਬੜੀ ਵੱਡੀ ਅਹਿਮ ਚੀਜ਼ ਹੈ। ਦੂਜਾ ਜਾਗਰੂਕਤਾ, ਅੱਜ ਦੇ ਦਿਨ ਅਸੀਂ ਜਾਗਰੂਕ ਕਰਦੇ ਹਾਂ ਵੀ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਅਸੀਂ ਜਾਗਰੂਕ ਕਰੀਏ। ਇਹ ਜਿਹੜਾ ਵਰਲਡ ਹਿਊਮੈਨਿਟੀ ਡੇ ਹੈ, ਵਿਸ਼ਵ ਮਾਨਵੀ ਦਿਵਸ, ਇਹਦਾ ਇੱਕ ਛੋਟਾ ਜਿਹਾ ਇਤਿਹਾਸ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਜੀ।
1: ਸਰ, ਵੱਖ ਵੱਖ ਕੁਦਰਤੀ ਵਿਪਦਾਵਾਂ ਵੇਲੇ ਆਮ ਨਾਗਰਿਕ ਕਿਸ ਤਰ੍ਹਾਂ ਕਿਸੇ ਸੰਗਠਨ ਨਾਲ ਜੁੜ ਕੇ ਜਾਂ ਇਕੱਲਿਆਂ ਰੱਖਿਆ ਅਤੇ ਸੇਵਾਵਾਂ ਦੇ ਕੰਮ ਕਰ ਸਕਦਾ?
2: ਇਹ ਬੜਾ ਮਹੱਤਵਪੂਰਨ ਤੁਹਾਡਾ ਪ੍ਰਸ਼ਨ ਹੈ। ਦੇਖੋ ਆਪਦਾਵਾਂ ਜਿਹੜੀਆਂ ਨੇ ਨਾ, ਇੱਕ ਤਾਂ ਹੈ ਕੁਦਰਤੀ, ਦੂਜੀਆਂ ਹੈਗੀਆਂ ਮੈਨ ਮੇਡ, ਜਿਹੜਾ ਇਨਸਾਨ ਉਹਨੂੰ ਤਿਆਰ ਕਰਦਾ ਹੈ ਬਾਕੀਆਂ ਦੇ ਨੁਕਸਾਨ ਵਾਸਤੇ। ਤੇ ਜਿੱਥੋਂ ਤੱਕ ਮੈਨ ਮੇਡ ਦੀ ਗੱਲ ਕਰੀਏ ਜਾਂ ਅਸੀਂ ਨੇਚਰ ਜਿਹੜੀ ਹੈਗੀ ਹੈ ਉਹਦੀ ਪ੍ਰਕਿਰਤੀ ਦੀ ਗੱਲ ਕਰੀਏ, ਤਾਂ ਤੁਹਾਨੂੰ ਮੈਂ ਇੱਕ ਇਹਦੇ ਵਿੱਚ ਇਹ ਜੋੜਨਾ ਚਾਹੁੰਦਾ ਵੀ ਦੇਸ਼ ਦੇ ਵਿੱਚ NDRF ਦੇ ਬਟਾਲੀਅਨਸ ਬਣੀਆਂ ਹੋਈਆਂ ਨੇ
1: ਜੀ,
2: ਉਹਨਾਂ ਦੀ ਮਦਦ ਹਰ ਸਟੇਟ ਦੇ ਵਿੱਚ, ਸਟੇਟ ਜਿਹੜੀ ਹੈਗੀ ਹੈ SDRF ਉਹਦੀ ਮਦਦ। ਫਿਰ ਹਿੰਦੁਸਤਾਨ ਦੇ ਸਾਡੇ ਦੇਸ਼ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸਿਵਲ ਡਿਫੈਂਸ ਦੀ ਫਾਰਮੇਸ਼ਨ ਹੋਈ ਹੋਈ ਹੈ ਉਹਦੇ ਥਰੂ, ਔਰ NGO ਤਾਂ ਤੁਸੀਂ ਕਿਤੇ ਚਲੇ ਜਾਓ ਤੁਹਾਨੂੰ NGO ਮਿਲਣਗੇ ਸਹਾਇਤਾ ਕਰਨ ਵਾਸਤੇ, ਉਹ ਜਿਹੜੇ ਲੋਕਾਂ ਦੀ ਵਿਪਤਾ 'ਚ ਨੇ ਉਹ ਸਹਾਇਤਾ ਕਰਦੇ ਨੇ। ਮੁੱਖ ਤੌਰ 'ਤੇ ਮੈਂ ਬਠਿੰਡਾ ਦੀ ਸਿਵਲ ਡਿਫੈਂਸ ਦੀ ਜੇ ਗੱਲ ਕਰਾਂ, ਤਾਂ ਤੁਸੀਂ ਇਹ ਦੇਖੋ ਵੀ 2013 'ਚ ਉੱਤਰਾਖੰਡ ਦੇ ਵਿੱਚ ਇੱਕ ਤ੍ਰਾਸਦੀ ਆਈ, ਤਾਂ ਹਿੰਦੁਸਤਾਨ ਦੇ ਵਿੱਚੋਂ, ਸਾਰੇ ਹਿੰਦੁਸਤਾਨ ਦੇ ਵਿੱਚੋਂ ਇੱਕ ਇਕੱਲੀ ਸਿਵਲ ਡਿਫੈਂਸ ਵਾਰਡਨ ਸਰਵਿਸ ਦੀ ਟੀਮ ਬਠਿੰਡਾ ਜਿਹੜੀ ਸੀਗੀ ਇਹ ਉੱਤਰਾਖੰਡ ਪਹੁੰਚ

0: ਬੱਚੀ ਤੇ ਉਥੋਂ ਵਾਸਤੇ ਲੰਗਰ ਦੀ ਵਿਵਸਥਾ ਜਾਂ ਦੂਜਾ ਸਮਾਨ, ਖਾਣੇ ਦਾ ਸਮਾਨ, ਦਵਾਈਆਂ ਇਹ ਲੈ ਕੇ ਗਈ।
1: ਜੀ ਸਰ, ਸਰ
0: ਇਸ ਤੋਂ
1: ਸਾਨੂੰ
0: ਬਾਅਦ
1: ਇਹ ਦੱਸ
0: ਜੀ
1: ਦਿਓ ਵੀ ਮਾਨਵਤਾਵਾਦ ਦੀ ਭਾਵਨਾ ਅਤੇ ਸੇਵਾ ਭਾਵਨਾ ਨੂੰ ਕਿਸ ਤਰ੍ਹਾਂ ਵਿਕਸਿਤ ਕੀਤਾ ਜਾਵੇ?
0: ਜਿੰਨੀ ਦੇਰ ਅਸੀਂ ਕਿਸੇ ਚੀਜ਼ ਦੀ ਗਹਿਰਾਈ, ਕੋਈ ਵੀ ਘਟਨਾ ਘਟੀ ਉਹਦੀ ਗਹਿਰਾਈ ਨਹੀਂ ਨਾ ਸਮਝਾਂਗੇ ਤਾਂ ਅਸੀਂ ਉਹਦੇ ਨਾਲ ਨਹੀਂ ਜੁੜ ਸਕਦੇ। ਤਾਂ ਉਹਦੇ ਨਾਲ ਜੁੜਨ ਵਾਸਤੇ ਤਾਂ ਮੈਂ ਇੱਕੋ ਗੱਲ ਕਹਿੰਦਾ ਵੀ ਆਦਮੀ, ਜਿਹੜਾ ਆਦਮੀ ਇੱਕ ਬਿਹਤਰ ਇਨਸਾਨ ਹੋਵੇ ਫੇਰ ਹੀ ਉਹ ਫੀਲਿੰਗ ਮਹਿਸੂਸ ਕਰ ਸਕਦਾ। ਕੋਵਿਡ ਦੇ ਵਿੱਚ ਦੇਖੋ ਤੁਸੀਂ, ਕੋਵਿਡ ਦੇ ਵਿੱਚ ਸਿਵਲ ਡਿਫੈਂਸ ਵਾਰਡਨ ਸਰਵਿਸ ਬਠਿੰਡਾ ਨੇ ਕਿੰਨਾ ਵੱਡਾ ਯੋਗਦਾਨ ਪਾਇਆ। ਆ ਹੁਣੇ ਅਸੀਂ ਫਾਜ਼ਿਲਕਾ ਦੇ ਫਲੱਡ ਦੇਖ ਲਓ, ਇਹਦੇ ਵਿੱਚ ਸਿਵਲ ਡਿਫੈਂਸ ਵਾਰਡਨ ਸਰਵਿਸ ਬਠਿੰਡਾ ਦਾ ਕਿੱਡਾ ਵਡਮੁੱਲਾ ਸਹਿਯੋਗ ਰਿਹਾ। ਪਿਛਲੇ ਸਾਲ ਓਪਰੇਸ਼ਨ ਸੰਧੂਰ ਚ ਦੇਖੋ ਤੁਸੀਂ, ਬਹੁਤ ਵੱਡੀ ਜ਼ਿੰਮੇਵਾਰੀ ਹੈ ਸਿਵਲ ਡਿਫੈਂਸ ਵਾਰਡਨ ਸਰਵਿਸ, ਇਹਦੀਆਂ ਸੇਵਾਵਾਂ ਜਿਹੜੀਆਂ ਬਹੁਤ ਸ਼ਲਾਘਾਯੋਗ ਰਹੀਆਂ, ਜਿਹਨਾਂ ਨੂੰ ਹਰ ਥਾਂ ਤੇ ਉੱਤੇ ਸ਼ਲਾਘਿਆ ਗਿਆ, ਚਾਹੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੀ ਤੇ ਚਾਹੇ ਇਹ ਆਰਮੀ ਦੇ ਖੇਤਰ ਚ ਸੀ। ਜੀ
1: ਜੀ ਸਰ, ਅੱਜ ਦੇ ਇਸ ਖਾਸ ਦਿਨ ਤੇ ਸੁਣਨ ਵਾਲਿਆਂ ਨੂੰ ਤੁਹਾਡਾ ਸੁਨੇਹਾ।
0: ਦੇਖੋ, ਜੇ ਮਾਨਵਤਾ ਦੀ ਸੇਵਾ ਕਰਨੀ ਹੈ ਨਾ ਤਾਂ ਇੱਕ ਬਿਹਤਰ ਇਨਸਾਨ ਬਣੋ ਸਭ ਤੋਂ ਪਹਿਲਾਂ। ਜੇ ਬਿਹਤਰ ਇਨਸਾਨ ਬਣੋਗੇ ਤਾਂ ਹੀ ਤੁਸੀਂ ਕਾਮਯਾਬ ਹੋ ਸਕੋਗੇ। ਪ੍ਰਕਿਰਤਿਕ ਜਿਹੜੀਆਂ ਘਟਨਾਵਾਂ ਹੋ ਰਹੀਆਂ ਸਾਡੇ ਤੇ, ਆਪਦਾ ਆਉਂਦੀ ਹੈ, ਸਮੱਸਿਆ ਆਉਂਦੀ ਉਹਦੇ ਵਿੱਚ ਜਾਂ ਮੈਨ ਮੇਡ, ਉਹਦੇ ਵਿੱਚ ਅਸੀਂ ਫੇਰ ਹੀ ਮਦਦਗਾਰ ਬਣ ਸਕਾਂਗੇ। ਉਹਦੇ ਵਾਸਤੇ ਸਾਨੂੰ ਇੱਕ ਬਿਹਤਰ ਇਨਸਾਨ ਸਾਡੇ ਚ ਜਿਹੜਾ ਉਹ ਹੋਣਾ ਬਹੁਤ ਜ਼ਰੂਰੀ ਹੈ, ਫੇਰ ਹੀ ਅਸੀਂ ਦੂਜੇ ਦੀ ਤਕਲੀਫ ਦੀ ਜਿਹੜੀ ਹੈ ਨਾ ਜੀ ਉਹਨੂੰ ਸਮਝ ਸਕਾਂਗੇ। ਉਹਦੇ ਬਿਨਾਂ ਇਹ ਮੁਸ਼ਕਲ ਹੋਏਗਾ, ਜੋ ਮੈਂ ਸਮਝਦਾ।
1: ਜੀ ਸਰ,
0: ਜੀ
1: ਤੁਹਾਡਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ
2: ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਮਾਨਵਵਾਦੀ ਦਿਵਸ ਤੇ ਅਨਮੋਲ। ਬਰਸਾਤ ਦੇ ਮੌਸਮ ਵਿੱਚ ਵੀ ਆਪਾਂ ਆਪਣੀ ਸਿਹਤ ਦਾ ਧਿਆਨ ਰੱਖੀਏ ਤੇ ਪ੍ਰੋਟੀਨ ਦੀ ਸਹੀ ਮਾਤਰਾ ਵੀ ਲਈਏ। ਤੇ ਸਾਨੂੰ ਪਤਾ ਹੈ ਫਿਸ਼ ਪ੍ਰੋਟੀਨ ਦਾ ਭੰਡਾਰ ਮੰਨੀ ਜਾਂਦੀ ਹੈ, ਤੇ ਜਿਹੜੇ ਸਰੋਤੇ ਮਾਸਾਹਾਰੀ ਨੇ ਉਹਨਾਂ ਲਈ ਇੱਕ ਚੰਗਾ ਬਦਲ ਹੈ ਕਿ ਫਿਸ਼ ਪਕੌੜਾ, ਜਾਣੀ ਕਿ ਮੱਛੀ ਤੋਂ ਬਣਾਏ ਜਾਣ ਵਾਲੇ ਪਕੌੜੇ, ਜਿਸ ਬਾਰੇ ਦੱਸਣਗੇ ਸਾਡੀ ਸਾਥਣ ਅਰਾਧਨਾ।

ਅਨਮੋਲ ਅਤੇ ਨੂਰਦੀਪ ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਸਰੋਤਿਓ, ਆਓ ਜਾਣਦੇ ਹਾਂ ਮੱਛੀ ਬਣਾਉਣ ਦੀ ਵਿਧੀ। ਸਭ ਤੋਂ ਪਹਿਲਾਂ ਮੱਛੀ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਦਰਮਿਆਨੇ ਆਕਾਰ ਦੇ ਟੁਕੜਿਆਂ ਵਿੱਚ ਕੱਟ ਲਓ। ਉਸ ਤੋਂ ਬਾਅਦ ਇਸ ਵਿੱਚ ਨਮਕ, ਹਲਦੀ, ਲਾਲ ਮਿਰਚ, ਅਦਰਕ ਲਸਣ ਦਾ ਪੇਸਟ ਅਤੇ ਨਿੰਬੂ ਦਾ ਰਸ ਪਾ ਕੇ ਲਗਭਗ 15-20 ਮਿੰਟ ਲਈ ਰੱਖ ਦਿਓ। ਹੁਣ ਇੱਕ ਬਰਤਨ ਵਿੱਚ ਬੇਸਨ, ਚੌਲਾਂ ਦਾ ਆਟਾ, ਅਜਵਾਇਨ, ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾਓ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇਸਦਾ ਇੱਕ ਗਾੜਾ ਘੋਲ ਤਿਆਰ ਕਰੋ। ਇਸ ਤੋਂ ਬਾਅਦ ਮੱਛੀ ਦੇ ਟੁਕੜਿਆਂ ਨੂੰ ਇਸ ਘੋਲ ਵਿੱਚ ਚੰਗੀ ਤਰ੍ਹਾਂ ਲਪੇਟੋ। ਇਸ ਤੋਂ ਬਾਅਦ ਕੜਾਈ ਵਿੱਚ ਤੇਲ ਗਰਮ ਕਰੋ ਅਤੇ ਮੱਛੀ ਦੇ ਟੁਕੜਿਆਂ ਨੂੰ ਉਸ ਦੇ ਵਿੱਚ ਪਾ ਦਿਓ। ਤਿਆਰ ਪਕੌੜਿਆਂ ਨੂੰ ਟਿਸ਼ੂ ਪੇਪਰ 'ਤੇ ਕੱਢ ਲਓ ਤਾਂ ਜੋ ਉਸ ਵਿੱਚੋਂ ਤੇਲ ਨਿਕਲ ਜਾਵੇ। ਸਰੋਤਿਓ, ਅੱਜ ਅਸੀਂ ਗੱਲ ਕਰਾਂਗੇ ਕਿ ਮੱਛੀ ਅਤੇ ਹੋਰ ਪਸ਼ੂ ਉਪਾਦ ਫਲ ਤੋਂ ਸਾਨੂੰ ਕੀ ਮਿਲਦਾ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਮੱਛੀ ਅਤੇ ਮਾਸ ਦੀ। ਮੱਛੀ, ਮਾਸ ਅਤੇ ਅੰਡੇ ਵਰਗੇ ਭੋਜਨ ਸਾਨੂੰ ਮੁੱਖ ਤੌਰ 'ਤੇ ਉੱਚ ਗੁਣਵੱਤਾ ਵਾਲਾ ਪ੍ਰੋਟੀਨ ਦਿੰਦੇ ਹਨ। ਪ੍ਰੋਟੀਨ ਸਾਡੇ ਸਰੀਰ ਵਿੱਚ ਮਾਸਪੇਸ਼ੀਆਂ, ਟਿਸ਼ੂਆਂ

ਅਤੇ ਹੋਰ ਸਰੀਰਕ ਬਣਤਰਾਂ ਦੀ ਸੰਭਾਲ ਅਤੇ ਮਜ਼ਬੂਤ ਲਈ ਮਹੱਤਵਪੂਰਨ ਹੈ। ਖਾਸ ਕਰਕੇ ਮੱਛੀ ਵਿੱਚ ਪ੍ਰੋਟੀਨ ਦੇ ਨਾਲ ਕੁਝ ਮੱਛੀਆਂ ਵਿੱਚ ਓਮੇਗਾ 3 ਫੈਟੀ ਐਸਿਡ, ਵਿਟਾਮਿਨ ਡੀ ਅਤੇ ਵਿਟਾਮਿਨ ਬੀ 12 ਵੀ ਮਿਲਦਾ ਹੈ।

0: ਜੀ ਸਰੋਤੇ, ਹੁਣ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਰੈਸਿਪੀ ਨੂੰ ਸੁਣਨ ਤੋਂ ਬਾਅਦ ਤੰਦਰੁਸਤ ਰਹੋਗੇ। ਮੈਨੂੰ ਅਰਾਧਨਾ ਨੂੰ ਦਿਓ ਇਜਾਜ਼ਤ।
1: ਜੀ ਬਹੁਤ ਵਧੀਆ ਗੱਲਬਾਤ ਤੇ ਜਾਣਕਾਰੀ ਅਰਾਧਨਾ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਫਿਸ਼ ਪਕੌੜਾ ਬਾਰੇ।
0: ਤੇ ਹੁਣ ਮੈਨੂੰ ਅਨਮੋਲ
1: ਤੇ ਮੈਨੂੰ ਨੂਰਦੀਪ ਨੂੰ ਇੱਥੇ ਹੀ ਦਿਓ ਆਗਿਆ।
0: ਜੈ ਹਿੰਦ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਨੂਰਦੀਪ ਕੌਰ ਅਰਾਧਨਾ ਤੇ ਅਨਮੋਲਦੀਪ ਕੌਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:11 ਹੋ ਰਿਹਾ ਹੈ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।
1: ਪ੍ਰੋਗਰਾਮ ਸ਼ਾਮ ਸੁਹਾਨੀ
0: ਜੀ ਸਰੋਤਿਓ, ਮੈਂ ਰਮਾ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ ਵਿੱਚ ਤੁਸੀਂ ਕਰ ਸਕਦੇ ਹੋ ਸਟੂਡੀਓ ਵਿੱਚ ਗੱਲ ਤੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ, ਤਾਂ ਫਿਰ ਡਾਇਲ ਕਰੋ ਜੀ 0164-22-40-331 ਤੇ ਸੁਣੋ ਆਪਣੀ ਪਸੰਦ ਦਾ ਗੀਤ ਤੇ ਤੁਹਾਡੇ ਫੋਨ ਦਾ ਇੰਤਜ਼ਾਰ ਕਰਦੇ ਹੋਏ ਸੁਣਦੇ ਹਾਂ ਇਹ ਗੀਤ।

0: ਜੀ ਸਰੋਤਿਓ, ਡਾਇਲ ਹੋ ਚੁੱਕਿਆ ਜੀ ਸਟੂਡੀਓ ਦਾ ਨੰਬਰ 0164-2240-331, ਤੇ ਸੁਣਦਿਆਂ ਕਿਹੜੇ ਸਰੋਤਾ ਪਹੁੰਚੇ ਨੇ ਪ੍ਰੋਗਰਾਮ ਸ਼ਾਮ ਸੁਹਾਨੀ 'ਚ। ਹੈਲੋ,
1: ਹਾਂਜੀ ਭੈਣ ਜੀ, ਬਹੁਤ ਹੀ ਪਿਆਰ ਤੇ ਸਤਿਕਾਰ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਤੇ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ 'ਚ। ਕੌਣ ਤੇ ਕਿੱਥੇ ਬੋਲ ਰਹੇ ਹੋ?
1: ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਜੀ। ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ ਬੋਲਦਾ ਭੈਣੇ।
0: ਠੀਕ ਹੈ ਜੀ ਨਛੱਤਰ ਸਿੰਘ ਜੀ, ਫਿਰ ਗੀਤ ਦੱਸ ਦਿਓ ਜੀ, ਕਿਹੜਾ ਸੁਣੋਗੇ ਅੱਜ ਤੁਸੀਂ?
1: ਗੀਤ ਭੈਣ ਜੀ ਲਾਲ ਚੰਦ ਜਮਲੇ ਜਗ ਦਾ ਧਾਰਮਿਕ ਕੋਈ ਵੀ ਸੁਣਾ ਦਿਓ।
0: ਠੀਕ ਹੈ ਜੀ, ਅਸੀਂ ਤੁਹਾਡੀ ਪਸੰਦ ਦਾ ਗੀਤ ਸੁਣਾਉਂਦੇ ਹਾਂ, ਤੇ ਗੀਤ ਪਹੁੰਚ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ। ਫੋਨ ਕਰਨ ਲਈ ਧੰਨਵਾਦ ਜੀ।
1: ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ।

0: हर वड्डा बिजनेस एक वड्डी सोच तो शुरू हुंदा है, पर उस सोच नो हकीकत बनाउन ले चाहिदा हुंदा है सही फाइनेंशियल सपोर्ट।
1: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
0: तो अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
2: टोल फ्री नंबर 1800-420-2233।
3: वही मोनू, तू आजकल सोशल मीडिया ते बहुत स्टोरियां, स्टेटस ते ज्ञान वंडदा।
4: ओ मैं ता समझदारी बहुत आ, बस कदे मान जा नहीं कीता।
3: अच्छा, फिर एक गल दा जवाब दे, HIV किवें फैलदा है?
4: HIV
3: नहीं पता ना समझदार वीरे, ता सुन, HIV किवें संक्रमित सुई सिरिंज सांझा करन नाल संक्रमित व्यक्ति दे नाल असुरक्षित यौन संबंध बनाउन नाल संक्रमित खून जा खून दे उत्पादां दी वरतों नाल संक्रमित गर्भवती मां तों उस दे होण वाले बच्चे नूं HIV दी बीमारी हो सकदी है।
5: जानकारी ले टोल फ्री एड्स हेल्पलाइन नंबर 1097 ते कॉल करो। पंजाब स्टेट एड्स कंट्रोल सोसाइटी द्वारा जनहित विच जारी।
0: हर वड्डा बिजनेस एक वड्डी सोच तो शुरू हुंदा है, पर उस सोच नो हकीकत बनाउन ले चाहिदा हुंदा है सही फाइनेंशियल सपोर्ट।
1: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
0: तो अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
2: टोल फ्री नंबर 1800-420-2233।
6: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ID ਹੈ AIRFM.BTI@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।
7: ਜੀ ਸਰੋਤਿਓ, ਜੁੜ ਚੁੱਕੇ ਨੇ ਸਾਡੇ ਨਾਲ ਇੱਕ ਹੋਰ ਸਰੋਤਾ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
8: ਹਾਂਜੀ ਰਾਣਾ ਸ਼ਰਮਾ ਜੀ, ਸਤਿ ਸ੍ਰੀ ਅਕਾਲ। ਰਹਿਮਾ
7: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ?
8: ਮੈਂ ਜੀ ਹਰਵੰਤ ਸਿੰਘ ਬੋਲਦਾ, ਪਿੰਡ ਢੱਡੇ, ਡਿਸਟ੍ਰਿਕਟ ਬਠਿੰਡਾ ਤੋਂ ਜੀ।
7: ਠੀਕ ਹੈ ਬਾਈ ਜੀ, ਤਾਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਬਹੁਤ ਬਹੁਤ ਤੇ ਪੁਰਾਣੇ ਸਰੋਤਾ ਲੱਗ ਰਹੇ ਹੋ ਸਾਡੇ।
8: ਹਾਂ ਜੀ, ਹੋ ਗਏ ਸਾਨੂੰ 9-10 ਹੋ ਗਏ 10।
7: ਠੀਕ ਹੈ, ਬਹੁਤ ਵਧੀਆ ਤੇ ਸਾਨੂੰ ਬਹੁਤ ਮਾਣ ਹੁੰਦਾ ਜਦੋਂ ਤੁਹਾਡੇ ਜੇ ਸਰੋਤੇ ਤੇ ਸਾਡੇ ਨਾਲ ਇੰਨੇ ਪੁਰਾਣੇ ਸਰੋਤਾ ਨੇ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਨੇ ਤੇ ਆਪਣੇ ਕੀਮਤੀ ਸਮੇਂ ਚੋਂ ਫੋਨ ਕੱਢ ਕੇ
8: ਸਾਨੂੰ ਸੁਣਦੇ ਰਹਿਣੇ ਪ੍ਰੋਗਰਾਮ ਸਾਰੇ ਜਣੇ, ਫੋਨ ਵਾਲੇ ਵੀ ਤੜਕੇ ਤੋਂ ਲਾ ਕੇ ਸਾਰੇ ਪ੍ਰੋਗਰਾਮ ਹੀ ਸੁਣਦੇ ਆ। ਸੱਜਰੀ ਸਵੇਰ ਧਾਰਮਿਕ ਪ੍ਰੋਗਰਾਮ ਜਿਹੜਾ ਸਭਾ ਸੀ ਪਾਸੇ ਚੱਲਦਾ, ਉਹ ਸਾਰੇ ਹੀ ਸੁਣਦੇ ਤਕਰੀਬਨ।
7: ਧੰਨਵਾਦ ਬਾਈ ਜੀ ਤੁਹਾਡਾ, ਤੇ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਤੇ ਅੱਜ ਇਸ ਪ੍ਰੋਗਰਾਮ 'ਚ ਕਿਹੜਾ ਗੀਤ ਸੁਣੋਗੇ ਤੁਸੀਂ?
8: ਗੀਤ ਜੀ ਗੁਰਦਾਸ ਮਾਨ ਦਾ ਸੁਣਾ ਦਿਓ, ਪੰਜਾਬੀ ਰਿਕਾਰਡ ਨੇ ਜਵਾਨੇ ਮੇਰੇ।
7: ਠੀਕ ਹੈ ਬਾਈ ਜੀ, ਤੇ ਸੁਣੋ ਤੁਸੀਂ ਆਪਣੀ ਪਸੰਦ ਦਾ ਗੀਤ ਰੇਡੀਓ ਸੈੱਟ ਤੇ। ਕਾਲ ਕਰਨ ਲਈ ਧੰਨਵਾਦ।
8: ਥੈਂਕ ਯੂ।

0: ਜੀ ਸਰੋਤਿਓ, ਇੱਕ ਨਵੇਂ ਸਰੋਤਾ ਜੁੜੇ ਨੇ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ, ਤੇ ਗੱਲ ਕਰਦੇ ਆ ਉਹਨਾਂ ਦੇ ਨਾਲ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ, ਮੈਂ ਮਲਕੀਤ ਬੋਲਦਾ ਫਤਰਾਲੇ ਪਿੰਡ ਤੋਂ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਾਨੂੰ ਪੁੱਛਣ ਦੀ ਲੋੜ ਵੀ ਨਹੀਂ ਪਈ, ਤੁਸੀਂ ਦੱਸਤਾ ਜੀ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ।
1: ਹਾਂਜੀ
0: ਤੇ
1: ਹਾਂਜੀ, ਫਤਰਾਲੇ ਪਿੰਡ ਤੋਂ ਜੀ, ਫਤਰਾਲੇ ਪਿੰਡ ਤੋਂ
0: ਹਾਂਜੀ ਹਾਂਜੀ। ਤੇ ਬਾਈ ਜੀ, ਫੋਨ ਅੱਜ ਕਿੰਨੇ ਚਿਰ ਤੋਂ ਮਿਲਾਇਆ ਤੁਸੀਂ?
1: ਮੈਨੂੰ ਹੋ ਗਏ ਮੈਡਮ 2.5 ਮਹੀਨੇ ਹੋ ਗਏ ਜੀ, ਉਹਦੇ ਦੁਪਹਿਰ ਵਾਲੇ ਪ੍ਰੋਗਰਾਮ 'ਚ ਲੱਗਿਆ ਸੀਗਾ ਜੀ।
0: ਠੀਕ ਹੈ, ਤੇ ਲੱਗ ਜਾਂਦਾ ਜਲਦੀ ਕਿ ਬਹੁਤ?
1: ਨਹੀਂ ਜੀ ਮੈਡਮ, ਕਈ ਵਾਰ ਤਾਂ ਸਾਰੀ ਸਾਰੀ ਘੰਟਾ ਘੰਟਾ ਟੱਪ ਜਾਂਦਾ ਮੈਡਮ, ਨਹੀਂ ਲੱਗਦਾ ਜੀ। ਊਂ ਗੱਲ ਕਰ ਮੈਂ ਮਿਲਾ ਲੈਣਾ ਜੀ, ਊਂ ਗੱਲ ਕਰ ਮਿਲਾਉਣਾ, 2-3 ਮਹੀਨੇ ਤੋਂ ਆਏ ਨੀ ਮੈਡਮ, ਹੁਣ 2.5 ਮਹੀਨੇ ਤੋਂ ਮਿਲਾਇਆ ਅੱਜ।
0: ਠੀਕ ਹੈ ਬਾਈ ਜੀ, ਤੇ ਫੋਨ ਮਿਲਾਉਂਦੇ ਰਿਹਾ ਕਰੋ, ਕਿਉਂਕਿ ਬਹੁਤ ਸਾਰੇ ਸਰੋਤਾ ਕੋਸ਼ਿਸ਼ ਕਰ ਰਹੇ ਹੁੰਦੇ ਨੇ ਤੇ ਕਈ ਵਾਰੀ ਹੁੰਦਾ ਕਿ ਫੋਨ ਨਹੀਂ ਲੱਗਦਾ।
1: ਹਾਂ ਤੇ ਮੈਡਮ, ਆਪਣਾ ਪ੍ਰੋਗਰਾਮ ਦਾ ਸਾਰੇ ਕੋਈ ਵੀ ਨਿੰਦਣ ਵਾਲਾ ਨਹੀਂ, ਸਭ ਜਮਾ ਸਿਰੇ ਚੱਲ ਰਹੇ ਹੈਗੇ।
0: ਧੰਨਵਾਦ ਜੀ। ਤੇ
1: ਹਾਂਜੀ
0: ਗੀਤ
1: ਹਾਂ,
0: ਕਿਹੜਾ ਸੁਣੋਗੇ ਬਾਈ ਜੀ ਅੱਜ ਤੁਸੀਂ?
1: ਤੇ ਚਾਂਦਨੀ ਫਿਲਮ ਦਾ ਸੁਣਾ ਦੇ ਮੈਡਮ, ਨੌ ਨੌ ਚੂੜੀਆਂ।
0: ਠੀਕ ਹੈ ਬਾਈ ਜੀ, ਤੇ ਸੁਣੋ ਤੁਸੀਂ ਆਪਣੀ ਪਸੰਦ ਦਾ ਗੀਤ ਆਪਣੇ ਰੇਡੀਓ ਸੈੱਟ ਤੇ। ਕਾਲ ਕਰਨ ਲਈ ਬਹੁਤ ਧੰਨਵਾਦ।
1: ਚੰਗਾ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ।

0: ਜੀ ਸਰੋਤਿਓ, ਇੱਕ ਨਵੇਂ ਸਰੋਤਾ ਜੁੜੇ ਨੇ ਆਪਣੇ ਨਾਲ, ਸੁਣਦੇ ਹਾਂ ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ ਜੀ। ਹੈਲੋ,
1: ਹਾਂ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ ਜੀ?
1: ਜੀ ਪਿੰਡ ਮਲੂਕਾ ਤੋਂ ਜਸਵਿੰਦਰ ਬੋਲ ਰਹੀ ਹਾਂ ਜੀ ਮੈਂ।
0: ਹਾਂਜੀ, ਬਹੁਤ ਸਵਾਗਤ ਹੈ। ਸ਼ਾਮ ਦੇ ਸਮੇਂ ਵਿੱਚ ਤੁਸੀਂ ਫੋਨ ਕੀਤਾ, ਕੰਮ ਕਾਰ ਨਿਬੇੜ ਕੇ ਤੁਸੀਂ ਫ੍ਰੀ ਹੋ ਕੇ ਮਿਲਣ ਲੱਗਦਾ ਫੋਨ ਕੀਤਾ।
1: ਹਾਂ ਜੀ
0: ਤੇ ਗੀਤ ਕਿਹੜਾ ਸੁਣੋਗੇ ਜੀ?
1: ਜੀ ਗਿੱਪੀ ਗਰੇਵਾਲ ਦਾ ਸੁਣਾ ਦਿਓ ਜੀ, ਫੁਲਕਾਰੀ ਗੀਤ ਹੈ।
0: ਠੀਕ ਹੈ, ਤੇ ਫੁਲਕਾਰੀ ਅੱਜ, ਹਾਂ, ਸਾਉਣ ਦਾ ਮਹੀਨਾ ਅੱਜਕੱਲ੍ਹ ਚੱਲ ਰਿਹਾ, ਤੇ ਫੁਲਕਾਰੀ ਲੈ ਕੇ ਤੁਸੀਂ ਗਏ ਹੋਵੋਗੇ ਕੋਈ ਪ੍ਰੋਗਰਾਮ ਅਟੈਂਡ ਕਰਨ ਜਾਂ ਗਿੱਧਾ ਪਾਉਣ?
1: ਹਾਂਜੀ, ਗਿੱਧੇ ਦਾ ਪ੍ਰੋਗਰਾਮ ਤਾਂ ਹੋਇਆ ਸੀ ਪਿੰਡ, ਸਾਡੇ ਮਲੂਕਾ ਪਿੰਡ ਕੁੜੀਆਂ ਵਾਲੇ ਸਕੂਲ 'ਚ, ਪਰ ਗਰਮੀ ਕਰਕੇ ਫੁਲਕਾਰੀ ਨਹੀਂ ਲੈ ਕੇ ਗਏ।
0: ਠੀਕ ਹੈ ਜੀ, ਵੈਸੇ ਫੁਲਕਾਰੀ ਪਸੰਦ ਹੋਏਗੀ ਤੁਹਾਨੂੰ ਬਹੁਤ।
1: ਹਾਂਜੀ, ਉਹ ਬਹੁਤ ਪਸੰਦ ਹੈ, ਫਿਰ ਮੈਂ ਕਢਾਈ ਕੀਤੀ ਨਾ ਫੁਲਕਾਰੀ ਤੇ, ਹੁਣ ਕੋਈ
0: ਅੱਛਾ
1: ਨਹੀਂ
0: ਜੀ,
1: ਕੱਢਦਾ ਜਿਵੇਂ ਆਮ ਘਰਾਂ ਵਿੱਚ,
0: ਹਾਂਜੀ
1: ਜਿਵੇਂ ਇੰਨਾ
0: ਹਾਂਜੀ,
1: ਜ਼ਿਆਦਾ
0: ਬਿਲਕੁਲ
1: ਕੰਮ ਹੋਣ
0: ਬਿਲਕੁਲ
1: ਕਰਕੇ।
0: ਜੀ, ਬਹੁਤ ਵਧੀਆ ਜੇ
1: ਹਾਂਜੀ
0: ਤੁਸੀਂ ਆਪ ਕੱਢੀ ਫੁਲਕਾਰੀ ਤੇ ਸਿੱਖੀ ਕਿਹਦੇ ਤੋਂ ਤੁਸੀਂ, ਫਿਰ ਕੇ ਛੋਟੇ ਹੁੰਦੇ ਜਿਵੇਂ
1: ਜੀ,
0: ਸਕੂਲ
1: ਨਹੀਂ
0: ਵਗੈਰਾ 'ਚ
1: ਆਪੇ ਨਾ
0: ਸਿੱਖੀ?
1: ਫੁਲਕਾਰੀ ਤੋਂ ਤੋਪਾ ਦੇਖ ਦੇਖ ਕੇ, ਸਾਡੇ ਘਰ ਮੇਰੀ ਮੰਮੀ ਕੋਲ ਪੁਰਾਣੀ ਫੁਲਕਾਰੀ ਸੀ, ਉਹਦੇ ਕੋਲੋਂ ਹੌਲੀ ਹੌਲੀ ਤੋਪਾ ਸਿੱਖਿਆ ਤੇ ਫਿਰ ਬਸ ਬਣਾ ਲਈ ਫੁਲਕਾਰੀ।
0: ਠੀਕ ਹੈ ਜੀ, ਬਹੁਤ

0: ਵਧੀਆ ਤੇ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ। ਫੁਲਕਾਰੀ ਤੁਹਾਨੂੰ ਪਸੰਦ ਵੀ ਹੈ ਤੇ ਫੁਲਕਾਰੀ ਵਾਲਾ ਗੀਤ ਵੀ ਅੱਜ ਤੁਹਾਡੇ ਲਈ ਚਲਾਉਂਦੇ ਹਾਂ ਅਸੀਂ।
1: ਹਾਂਜੀ,
0: ਤੇ
1: ਠੀਕ ਹੈ ਜੀ,
0: ਪ੍ਰੋਗਰਾਮ 'ਚ ਫੋਨ ਕਰਨ ਲਈ ਧੰਨਵਾਦ ਜੀ।
1: ਠੀਕ ਹੈ ਜੀ, ਧੰਨਵਾਦ ਜੀ।
2: Style. Style.

0: ਹਾਂਜੀ ਸਰੋਤਿਓ ਜੁੜ ਗਏ ਨੇ ਨਵੇਂ ਕਾਲਰ ਆਪਣੇ ਨਾਲ, ਤੇ ਕਰਦੇ ਉਹਨਾਂ ਨਾਲ ਗੱਲਬਾਤ। ਕੌਣ ਬੋਲ ਰਹੇ ਨੇ? ਹੈਲੋ, ਹੈਲੋ, ਹਾਂਜੀ ਹਾਂਜੀ ਬਾਈ ਜੀ,
1: ਹਾਂਜੀ ਭੈਣ ਖੁਸ਼ਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਹਾਂਜੀ ਹਾਂਜੀ, ਮੈਂ ਬਲਵਿੰਦਰ ਸਰਾਂ ਬੋਲ ਰਿਹਾ ਜੀ, ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਭੈਣ ਜੀ।
0: ਠੀਕ ਹੈ ਜੀ, ਤੇ ਗੀਤ ਕਿਹੜਾ ਸੁਣੋਗੇ ਬਾਈ ਜੀ?
1: ਉਹ ਗੀਤ ਹਿੰਦੀ ਸੁਣੋ ਜੀ, ਉਹ ਜਾਣੇ ਜਾਣਾ, ਉਹ ਲਾ ਦਿਓ ਜੀ।
0: ਪ੍ਰੋਗਰਾਮ ਵਿੱਚ ਕਾਲ ਕਰਨ ਲਈ ਤੁਹਾਡਾ ਧੰਨਵਾਦ, ਤੇ ਤੁਹਾਡਾ
1: ਹਾਂਜੀ
0: ਗੀਤ ਅਸੀਂ
1: ਹਾਂਜੀ, ਇੱਕ ਮਿੰਟ ਦਾ
0: ਚੁਣਾਂਗੇ।
1: ਥੋੜ੍ਹਾ ਜਿਹਾ ਸੁਝਾਅ ਦੇਣਾ ਚਾਹੁੰਦਾ ਥੋੜ੍ਹਾ ਜਿਹਾ ਜੀ।
0: ਹਾਂਜੀ ਹਾਂਜੀ
1: ਹਾਂਜੀ, ਉਹ ਜੋ 2:30 ਵਜੇ ਚੱਲਦਾ ਸੁਰੀਰ ਦੁਪਹਿਰ ਜੀ।
0: ਬਾਈ ਜੀ, ਮੈਨੂੰ ਥੋੜੀ ਜੀ ਤੁਹਾਡੀ ਆਵਾਜ਼ ਸੁਣਨ ਚ ਦਿੱਕਤ ਆ ਰਹੀ ਹੈ।
1: ਹਾਂਜੀ, ਉਹ
0: ਹੁਣ ਤੁਹਾਡੇ
1: ਢਾਈ ਵਜੇ
0: ਪਸੰਦ ਦਾ
1: ਸੁਰੀਲੀ
0: ਗੀਤ ਮੈਨੂੰ
1: ਸੁਰੀਲੀ
0: ਸਮਝ ਆ
1: ਦੁਪਹਿਰ
0: ਗਿਆ ਹੈ
1: ਚੱਲਦਾ ਹੁੰਦਾ ਜੀ।
0: ਕਿ
1: ਹੈਲੋ,
0: ਉਹ ਜਾਣੇ ਜਾਣਾ ਕਮਾਲ ਖਾਨ ਦਾ ਗੀਤ ਕਿਹਾ, ਤੇ ਉਹ ਗੀਤ
1: ਹਾਂਜੀ,
0: ਸੁਣਦੇ ਹਾਂ ਜੀ।
1: ਓਕੇ ਓਕੇ, ਠੀਕ ਹੈ।

0: हर वड्डा बिजनेस एक वड्डी सोच तो शुरू हुंदा है, पर उस सोच नो हकीकत बनाउन ले चाहिदा हुंदा है सही फाइनेंशियल सपोर्ट।
1: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
0: तो अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
2: टोल फ्री नंबर 1800-420-2233।
0: हर वड्डा बिजनेस एक वड्डी सोच तो शुरू हुंदा है, पर उस सोच नो हकीकत बनाउन ले चाहिदा हुंदा है सही फाइनेंशियल सपोर्ट।
1: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
0: तो अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
2: टोल फ्री नंबर 1800-420-2233।
3: जी स्टूडियो की घड़ी मुताबिक समा हो रहा है पंजाबी विच खबरां दा, ते आओ सुनदे आं पंजाबी विच खबरां आकाशवाणी दे जलंधर केंद्र तों। खबरां तों बाद भी तुहाडा पसंदीदा प्रोग्राम शाम सुहानी जारी रहेगा।
4: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਅੱਜ 4 ਰੇਲਵੇ ਪ੍ਰੋਜੈਕਟਾਂ ਅਤੇ 1 ਸ਼ਾਹਰਾ ਪ੍ਰੋਜੈਕਟ ਸਮੇਤ 5 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਸਰਵਉੱਚ ਅਦਾਲਤ ਨੇ ਭਵਿੱਖ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਰਾਸ਼ਟਰੀ ਪ੍ਰੀਖਿਆ ਏਜੰਸੀ ਨੂੰ ਸੰਸਥਾਗਤ ਰੂਪ ਦੇਣ ਦੀ ਲੋੜ ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ, ਤਕਨਾਲੋਜੀ, ਮੀਡੀਆ, ਅਰਥ ਵਿਵਸਥਾ ਅਤੇ ਜਨਤਕ ਨੀਤੀ ਦੀ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਾਗਤਾਂ ਨੂੰ ਸੰਤੁਲਿਤ ਰੱਖਦੇ ਹੋਏ ਉੱਚ ਗੁਣਵੱਤਾ ਵਾਲਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਤੇ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਅਮਰੀਕਾ ਦੇ ਸੇਂਟ ਲੂਇਸ 'ਚ ਸਿੰਕਫੀਲਡ ਕੱਪ ਦੇ 8ਵੇਂ ਤੇ ਆਖਰੀ ਗੇੜ 'ਚ ਜਿੱਤ ਦਰਜ ਕਰਦਿਆਂ ਗ੍ਰੈਂਡ ਫਾਈਨਲ 'ਚ ਥਾਂ ਪੱਕੀ ਕੀਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਅੱਜ 5 ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚ 4 ਰੇਲਵੇ ਪ੍ਰੋਜੈਕਟ ਤੇ 1 ਸ਼ਾਹਰਾਹ ਪ੍ਰੋਜੈਕਟ ਸ਼ਾਮਲ ਨੇ। ਅੱਜ ਨਵੀਂ ਦਿੱਲੀ 'ਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ 13,041 ਕਰੋੜ ਰੁਪਏ ਦੀ ਲਾਗਤ ਵਾਲੇ ਇਹਨਾਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।
5: 5 ਬਹੁਤ ਵੱਡੇ ਫੈਸਲੇ ਲਈ ਹੈ। ਪਹਿਲੇ 4 ਪ੍ਰੋਜੈਕਟਸ ਹੈ ਜੋ ਕਿ ਰੇਲਵੇ ਕੇ ਹੈ ਔਰ 5ਵਾਂ ਪ੍ਰੋਜੈਕਟ ਹਾਈਵੇ ਕਾ ਹੈ। ਪਹਿਲੇ 4 ਪ੍ਰੋਜੈਕਟ ਮੇ ਜੋ ਹਾਵੜਾ ਸੇ ਚੇਨਈ ਕੀ ਰੂਟ ਹੈ, ਮੇਨ ਲਾਈਨ ਹੈ, ਇਸ ਮੇਨ ਲਾਈਨ ਕੇ ਕੁਆਡਰੂਪਲਿੰਗ ਕੇ ਡਿਸੀਜਨਸ ਹੈ ਔਰ ਇੱਕ ਹੈ ਕਟਕ ਸੇ ਪੈਰਾਦੀਪ ਰੇਲਵੇ ਲਾਈਨ ਕਾ ਕੁਆਡਰੂਪਲਿੰਗ ਕਾ, 3rd and 4th ਲਾਈਨ। ਔਰ 5ਵਾਂ ਪ੍ਰੋਜੈਕਟ ਹੈ ਮੁਜ਼ਫਰਪੁਰ ਸੇ ਸੀਤਾਮੜੀ ਹੋਤੇ ਹੋਏ ਸੋਨਬਰਸਾ ਇੱਕ ਤੱਕ, ਇਹ 4 ਲੇਨ ਹਾਈਵੇ ਬਣਾਨੇ ਕਾ। ਟੋਟਲ 13,041 ਕਰੋੜ ਰੁਪੀਸ ਕੇ ਪ੍ਰੋਜੈਕਟਸ ਆਜ ਕੈਬਨਿਟ ਨੇ ਅਪਰੂਵ ਕੀਏ।
4: ਉਨ੍ਹਾਂ ਦੱਸਿਆ ਕਿ ਇਸ ਨਾਲ ਭਾਰਤੀ ਰੇਲਵੇ ਨੈੱਟਵਰਕ ਵਿੱਚ ਕਰੀਬ 410 ਕਿਲੋਮੀਟਰ ਦਾ ਵਾਧਾ ਹੋਏਗਾ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਅਨੁਮਾਨਿਤ ਲਾਗਤ 9,450 ਕਰੋੜ ਰੁਪਏ ਹੈ ਤੇ ਇਨ੍ਹਾਂ ਨੂੰ ਸਾਲ 2030 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਰੇਲ ਲਾਈਨ ਦੇ ਵਿਸਥਾਰ ਨਾਲ ਸੰਪਰਕ 'ਚ ਕਾਫ਼ੀ ਸੁਧਾਰ ਹੋਏਗਾ, ਇਸ ਨਾਲ ਭਾਰਤੀ ਰੇਲਵੇ ਦੀ ਸੰਚਾਲਨ ਕੁਸ਼ਲਤਾ ਤੇ ਸੇਵਾ ਦੀ ਭਰੋਸੇਯੋਗਤਾ 'ਚ ਵੀ ਵਾਧਾ ਹੋਏਗਾ। ਤਜਵੀਜ਼ਸ਼ੁਦਾ ਮਲਟੀ ਟਰੈਕਿੰਗ ਪ੍ਰੋਜੈਕਟਾਂ ਨਾਲ ਕਰੀਬ 60 ਲੱਖ ਦੀ ਆਬਾਦੀ ਵਾਲੇ ਕਰੀਬ 6,448 ਪਿੰਡਾਂ

ਪਹੁੰਚ ਵਧੇਗੀ। ਇਸ ਨਾਲ ਦੇਸ਼ ਭਰ ਦੇ ਕਈ ਪ੍ਰਮੁੱਖ ਸੈਰ ਸਪਾਟਾ ਸਥਾਨਾਂ ਤੱਕ ਰੇਲ ਸੰਪਰਕ ਵਿਚ ਵੀ ਸੁਧਾਰ ਹੋਏਗਾ। ਉਨਾਂ ਕਿਹਾ ਕਿ ਤਜਵੀਜ਼ਸ਼ੁਦਾ ਪ੍ਰੋਜੈਕਟ ਬਿਹਾਰ ਦੇ ਵਾਧੇ ਰਾਸ਼ਟਰ ਸ਼ਾਹਰਾਹ ਨੈਟਵਰਕ ਨਾਲ ਜੁੜਨ ਕਾਰਨ ਰਣਨੀਤਿਕ ਤੇ ਆਰਥਿਕ ਤੌਰ ਤੇ ਬਹੁਤ ਮਹੱਤਵਪੂਰਨ ਨੇ। ਇਸ ਪ੍ਰੋਜੈਕਟ ਨਾਲ ਮੁਸਾਫਰਾਂ ਤੇ ਮਾਲ ਦੀ ਢੋਆਢੁਆਈ ਤੇਜ਼ ਤੋਂ ਸੁਰੱਖਿਅਤ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਯਾਤਰਾ ਦੀ ਕੁਸ਼ਲਤਾ ਵਿਚ ਸੁਧਾਰ ਹੋਏਗਾ ਤੇ ਖੇਤਰੀ ਸੰਪਰਕ ਮਜ਼ਬੂਤ ਹੋਏਗਾ। 100 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਲਈ ਤਿਆਰ ਕੀਤੇ ਗਏ ਸ਼ਾਹਰਾਹ ਤੇ ਔਸਤ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਇਸ ਨਾਲ ਤੇਜ਼ ਤੇ ਸੁਰੱਖਿਅਤ ਯਾਤਰਾ ਯਕੀਨੀ ਬਣੇਗੀ। ਸਰਵਉੱਚ ਅਦਾਲਤ ਨੇ ਭਵਿੱਖ ਵਿਚ ਪ੍ਰਸ਼ਨ ਪੱਤਰ ਲੀਕ ਹੋਣ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੂੰ ਸੰਸਥਾਗਤ ਰੂਪ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਇਸ ਵਿਚ ਸੁਰੱਖਿਅਤ ਬੁਨਿਆਦੀ ਢਾਂਚਾ, ਸਮਰਪਿਤ ਪ੍ਰੀਖਿਆ ਕੇਂਦਰ, ਸਾਈਬਰ ਸੁਰੱਖਿਆ ਪ੍ਰਣਾਲੀਆਂ, ਸੰਸਥਾਗਤ ਮੁਹਾਰਤ ਤੇ ਪ੍ਰੀਖਿਆ ਸਬੰਧਤ ਕਾਰਜਾਂ ਲਈ ਇਕ ਸਥਾਈ ਤੰਤਰ ਸ਼ਾਮਲ ਹੈ। NEET UG 2026 ਪੇਪਰ ਲੀਕ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਿੱਖਿਆ ਮੰਤਰਾਲੇ ਦੇ ਕੇਂਦਰੀ ਸਕੱਤਰ ਨੂੰ ਨੰਦਨ ਨੀਲੇਕਾਨੀ ਕਮੇਟੀ ਵੱਲੋਂ ਸੋਧੀਆਂ ਗਈਆਂ ਰਾਧਾ ਕ੍ਰਿਸ਼ਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਵੇਰਵਾ ਦਿੰਦਿਆਂ ਇਕ ਹਲਫਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਕਿਹਾ ਕਿ ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਕੋਲ ਇਕ ਮਜ਼ਬੂਤ ਪ੍ਰੀਖਿਆ ਸੰਸਥਾ ਹੋਵੇ ਜੋ ਮੁਹਾਰਤ ਬਣਾਈ ਰੱਖਣ ਤੇ ਤਕਨੀਕੀ ਤਬਦੀਲੀਆਂ ਮੁਤਾਬਕ ਢਲਣ ਦੇ ਸਮਰੱਥ ਵੀ ਹੋਵੇ। ਅਦਾਲਤ ਨੇ ਵਿਸ਼ੇਸ਼ ਤੌਰ ਤੇ ਪ੍ਰਸ਼ਨ ਪੱਤਰਾਂ ਨੂੰ ਸੀਲ ਕਰਨ ਲਈ ਇਕ ਸਥਾਈ ਕਮੇਟੀ ਤੇ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ਅਤੇ ਨਾਲ ਹੀ ਸੰਸਥਾਗਤ ਮੁਹਾਰਤ ਵਿਕਸਿਤ ਕਰਨ ਸਬੰਧੀ ਸਿਫਾਰਸ਼ਾਂ ਨੂੰ ਲਾਗੂ ਕਰਨ ਬਾਰੇ ਵੇਰਵੇ ਸਮੇਤ ਜਾਣਕਾਰੀ ਮੰਗੀ ਹੈ। ਕੇਂਦਰ ਅਤੇ NTA ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਦੇ ਪ੍ਰਸ਼ਨ ਪੱਤਰਾਂ ਦੀ ਤਿਆਰੀ, ਛਪਾਈ, ਆਵਾਜਾਈ ਤੇ ਵੰਡ ਲਈ ਮੌਜੂਦਾ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। NEET UG 2024 ਪ੍ਰਸ਼ਨ ਪੱਤਰ ਲੀਕ ਮਾਮਲੇ ਤੋਂ ਬਾਅਦ ਸਾਬਕਾ ਇਸਰੋ ਚੇਅਰਮੈਨ ਡਾਕਟਰ ਕੇ ਰਾਧਾ ਕ੍ਰਿਸ਼ਨਨ ਦੀ ਪ੍ਰਧਾਨਗੀ ਹੇਠ ਕੇ ਰਾਧਾ ਕ੍ਰਿਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੇ ਅਕਤੂਬਰ 2024 ਚ ਸਿੱਖਿਆ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪੀ, ਜਿਸ ਵਿਚ NTA ਚ ਸੁਧਾਰ ਕਰਨ ਤੇ ਜਨਤਕ ਪ੍ਰੀਖਿਆਵਾਂ ਦੀ ਸੁਰੱਖਿਆ ਤੇ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ 101 ਸਿਫਾਰਸ਼ਾਂ ਕੀਤੀਆਂ ਗਈਆਂ ਸਨ। ਕੇਂਦਰੀ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਅੱਜ ਉੱਚ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮੀਟਿੰਗ 'ਚ ਸ੍ਰੀ ਜੋਸ਼ੀ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਪ੍ਰਦਾਨ ਕਰਨ ਦੀ ਪ੍ਰਧਾਨ ਮੰਤਰੀ ਦੀ ਪਹਿਲਕਦਮੀ ਦੇ ਅਮਲ ਦੀ ਸਮੀਖਿਆ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਦੱਸਿਆ ਕਿ ਇਸ ਆਨਲਾਈਨ ਕੋਚਿੰਗ ਦਾ ਉਦੇਸ਼ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਸਮੱਗਰੀ, ਮਾਹਰਾਂ ਦਾ ਮਾਰਗਦਰਸ਼ਨ ਤੇ ਪ੍ਰੀਖਿਆ ਦੀ ਤਿਆਰੀ ਕਰਨ ਦੀਆਂ ਰਣਨੀਤੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNE ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਤਕਨਾਲੋਜੀ, ਮੀਡੀਆ, ਅਰਥ ਵਿਵਸਥਾ ਤੇ ਜਨਤਕ ਨੀਤੀ ਦੀ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਰਾਸ਼ਟਰਪਤੀ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਭਾਰਤੀ ਸੂਚਨਾ ਸੇਵਾ ਤੇ ਭਾਰਤੀ ਅੰਕੜਾ ਸੇਵਾ ਦੇ ਸਿੱਖਿਆਰਥੀ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਫੈਸਲਿਆਂ ਵਿਚ ਸੂਝਵਾਨ ਵਿਹਾਰ ਤੇ ਸੰਵੇਦਨਸ਼ੀਲ ਰਹਿਣ ਅਤੇ ਇਮਾਨਦਾਰੀ ਕਾਇਮ ਰੱਖਣ ਦੀ ਸਲਾਹ ਵੀ ਦਿੱਤੀ। ਰਾਸ਼ਟਰਪਤੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਦੇ ਨਾਲੋਂ ਨਾਲ ਨਿਰਪੱਖਤਾ, ਨਿਮਰਤਾ ਤੇ ਸਮਰਪਣ ਭਾਵਨਾ ਦੇ ਨਾਲ ਲੋਕਾਂ ਦੀ ਸੇਵਾ ਕਰਨ ਦਾ ਫਰਜ਼ ਵੀ ਜੁੜਿਆ ਹੋਇਆ। ਰਾਸ਼ਟਰਪਤੀ ਨੇ ਕਿਹਾ ਕਿ ਦੋਵਾਂ ਸੇਵਾਵਾਂ ਦਾ ਸਾਂਝਾ ਉਦੇਸ਼ ਸ਼ਾਸਨ ਦੀ ਗੁਣਵੱਤਾ ਨੂੰ ਮਜ਼ਬੂਤ ਕਰਨਾ ਤੇ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਸੰਚਾਰ ਤੇ ਭਰੋਸੇਯੋਗ ਜਾਣਕਾਰੀ ਇੱਕ ਜੀਵੰਤ ਤੇ ਜਵਾਬਦੇਹ ਲੋਕਤੰਤਰ ਦੇ ਅਹਿਮ ਥੰਮ ਸਾਬਤ ਹੁੰਦੇ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਹਾਸਲ ਕਰਨ ਵਿਚ ਜੰਗਲਾਤ ਅਧਿਕਾਰੀਆਂ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਜੰਗਲਾਂ, ਜੰਗਲੀ ਜੀਵਾਂ, ਜੈਵ ਵਿਭਿੰਨਤਾ ਤੇ ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ ਦੇ ਨਾਲੋਂ ਨਾਲ ਵਿਕਾਸ ਕਾਰਜ ਵੀ ਕੀਤੇ ਜਾਣੇ ਚਾਹੀਦੇ ਨੇ। ਉਪ ਰਾਸ਼ਟਰਪਤੀ ਨੇ ਅੱਜ ਦੇਹਰਾਦੂਨ ਸਥਿਤ ਇੰਦਰਾ ਗਾਂਧੀ ਰਾਸ਼ਟਰੀ ਜੰਗਲਾਤ ਅਕਾਦਮੀ ਵਿਖੇ ਭਾਰਤੀ ਜੰਗਲਾਤ ਸੇਵਾ ਦੇ 2025-27 ਬੈਚ ਦੇ ਸਿੱਖਿਆਰਥੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ 2027 ਦੀ ਸ਼ੁਰੂਆਤ 17 ਅਗਸਤ ਤੋਂ 30 ਸਤੰਬਰ ਤੱਕ ਚੱਲਣ ਵਾਲੀ ਵਿਕਸਿਤ ਭਾਰਤ ਕੁਇਜ਼ ਦੇ ਨਾਲ ਹੋ ਗਈ ਹੈ। ਇਹ ਸੰਵਾਦ ਦੇਸ਼ ਭਰ ਦੇ ਨੌਜਵਾਨਾਂ ਲਈ ਅਗਵਾਈ, ਕਾਢਾਂ ਅਤੇ ਰਾਸ਼ਟਰ ਨਿਰਮਾਣ ਦੀ ਇੱਕ ਯੋਜਨਾਬੱਧ ਤੇ ਯੋਗਤਾ ਆਧਾਰਿਤ ਯਾਤਰਾ ਵਿੱਚ ਸ਼ਾਮਲ ਹੋਣ ਦਾ ਮੌਕਾ ਹੈ। ਇਹ ਸੰਵਾਦ ਗੈਰ ਸਿਆਸੀ ਪਿਛੋਕੜ ਵਾਲੇ ਪ੍ਰਤਿਭਾਸ਼ੀਲ ਨੌਜਵਾਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਵਾਸਤੇ ਇੱਕ ਮੰਚ ਪ੍ਰਦਾਨ ਕਰਦਾ ਹੈ। ਸੜਕ ਆਵਾਜਾਈ ਤੇ ਇਸ਼ਾਰਾ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਾਗਤਾਂ ਨੂੰ ਸੰਤੁਲਿਤ ਰੱਖਦੇ ਹੋਏ ਉੱਚ ਗੁਣਵੱਤਾ ਵਾਲਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅੱਜ ਨਵੀਂ ਦਿੱਲੀ ਚ ਚੌਥੇ ਸੁਰੰਗ ਤੇ ਪੁਲ ਸੰਮੇਲਨ 2026 ਨੂੰ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਬਿਹਤਰੀਨ ਬੁਨਿਆਦੀ ਢਾਂਚਾ ਯਕੀਨੀ ਬਣਾਉਣ ਤੇ ਕੌਮਾਂਤਰੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਵੇਰਵੇ ਸਮੇਤ ਤੇ ਮਜ਼ਬੂਤ ਪ੍ਰੋਜੈਕਟ ਰਿਪੋਰਟ DPR ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖਰਾਬ ਗੁਣਵੱਤਾ ਵਾਲੀਆਂ DPR ਅਕਸਰ ਲਾਗਤ ਵਿਚ ਵਾਧੇ, ਦੇਰੀ ਤੇ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਕਾਰਨ ਬਣਦੀਆਂ ਨੇ। ਉਨ੍ਹਾਂ ਨੇ ਹਿਮਾਲਿਆਈ ਖੇਤਰ 'ਚ ਉਸਾਰੀ ਕਾਰਜਾਂ ਨਾਲ ਜੁੜੀਆਂ ਚੁਣੌਤੀਆਂ

0: ਨੂੰ ਉਜਾਗਰ ਕੀਤਾ। ਪੰਜਾਬ ਚ ਭਾਰਤ ਪਾਕਿਸਤਾਨ ਅਟਾਰੀ ਵਾਹਗਾ ਸਰਹੱਦ ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਯਾਨੀ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਬਦਲ ਦਿੱਤਾ ਗਿਐ। ਸਾਡੇ ਪੱਤਰਕਾਰ ਨੇ ਸੂਤਰਾਂ ਦੇ ਹਵਾਲੇ ਨਾਲ ਦਸਿਆ ਕਿ ਝੰਡਾ ਉਤਾਰਨ ਦੀ ਰਸਮ ਹੁਣ ਸ਼ਾਮ 6 ਵਜੇ ਹੋਇਆ ਕਰੇਗੀ, ਜੋ ਪਹਿਲਾਂ ਸ਼ਾਮ 6:30 ਵਜੇ ਹੁੰਦੀ ਸੀ। ਹਰਿਆਣਾ ਵਿਚ ਸਿਹਤ ਵਿਭਾਗ ਨੇ ਬਦਲਦੇ ਮੌਸਮ ਦੇ ਮੱਦੇਨਜ਼ਰ ਨਾਗਰਿਕਾਂ ਨੂੰ ਸਵਾਈਨ ਫਲੂ ਤੋਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਸਿਹਤ ਵਿਭਾਗ ਨੇ ਬਚਾਅ ਲਈ ਸਲਾਹ ਜਾਰੀ ਕੀਤੀ ਹੈ ਤੇ ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਹਦਾਇਤ ਵੀ ਕੀਤੀ ਹੈ। ਸਲਾਹ ਵਿਚ ਦਸਿਆ ਗਿਆ ਕਿ ਜੇਕਰ ਕਿਸੇ ਵਿਚ ਸਵਾਈਨ ਫਲੂ ਦੇ ਲੱਛਣ ਨੇ ਤਾਂ ਉਸਨੂੰ ਜਨਤਕ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ। ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹੱਥ ਮਿਲਾਉਣ ਜਾਂ ਸਰੀਰਕ ਸੰਪਰਕ ਵਾਲੇ ਹੋਰ ਤਰੀਕਿਆਂ ਤੋਂ ਬਚਣ। ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ 'ਚ ਪਾਣੀ ਦਾ ਵਹਾਅ ਸ਼ੁਰੂ ਹੋ ਗਿਆ। ਟ੍ਰਾਈ ਸਿਟੀ ਚੰਡੀਗੜ੍ਹ, ਮੋਹਾਲੀ, ਪੰਚਕੂਲਾ 'ਚ ਭਾਰੀ ਬਾਰਿਸ਼ ਤੇ ਪਹਾੜੀਆਂ ਤੋਂ ਪਾਣੀ ਦੇ ਵਹਾਅ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਜਲੰਧਰ ਸਮੇਤ ਹੋਰਨਾਂ ਕਈ ਥਾਵਾਂ ਤੇ ਮੀਂਹ ਪਿਆ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੋਹਾਲੀ ਤੇ ਫਤਿਹਗੜ੍ਹ ਸਾਹਿਬ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦਾ ਨੇ ਅਮਰੀਕਾ ਦੇ ਸੈਂਟ ਲੂਈਸ ਵਿਚ ਸਿੰਕਫੀਲਡ ਕੱਪ ਦੇ 8ਵੇਂ ਤੇ ਆਖਰੀ ਗੇੜ ਵਿਚ ਫਰਾਂਸ ਦੇ ਮੈਕਸਿਮ ਵਾਚੀਅਰ ਲਾਗਰੇਬ ਨੂੰ ਹਰਾ ਦਿੱਤਾ ਹੈ। ਇਸ ਜਿੱਤ ਨਾਲ ਪ੍ਰਗਿਆਨਾਨੰਦਾ ਨੇ 8 ਵਿਚੋਂ 5 ਅੰਕ ਹੋ ਗਏ ਨੇ। ਪ੍ਰਗਿਆਨਾਨੰਦਾ ਨੇ ਇਸ ਸਾਲ ਦੇ ਅਖੀਰ ਤੱਕ ਹੋਣ ਵਾਲੇ ਗ੍ਰੈਂਡ ਫਾਈਨਲ ਵਿਚ ਵੀ ਆਪਣੀ ਥਾਂ ਪੱਕੀ ਕਰ ਲਈ ਹੈ। ਤੇ ਆਖਰ ਵਿਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਕੇਂਦਰੀ ਮੰਤਰੀ ਮੰਡਲ ਨੇ ਅੱਜ 4 ਰੇਲਵੇ ਪ੍ਰੋਜੈਕਟਾਂ ਤੇ ਇਕ ਸ਼ਾਹਰਾ ਪ੍ਰੋਜੈਕਟ ਸਮੇਤ 5 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਸਰਵਉੱਚ ਅਦਾਲਤ ਨੇ ਭਵਿੱਖ ਵਿਚ ਪ੍ਰਸ਼ਨ ਪੱਤਰ ਲੀਕ ਹੋਣ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਰਾਸ਼ਟਰੀ ਪ੍ਰੀਖਿਆ ਏਜੰਸੀ ਨੂੰ ਸੰਸਥਾਗਤ ਰੂਪ ਦੇਣ ਦੀ ਲੋੜ ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ, ਤਕਨਾਲੋਜੀ, ਮੀਡੀਆ, ਅਰਥ ਵਿਵਸਥਾ ਤੇ ਜਨਤਕ ਨੀਤੀ ਦੀ ਦੁਨੀਆਂ ਤੇਜ਼ੀ ਨਾਲ ਬਦਲ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦਾ ਨੇ ਅਮਰੀਕਾ ਦੇ ਸੈਂਟ ਲੂਈਸ ਵਿਚ ਸਿੰਕਫੀਲਡ ਕੱਪ ਦੇ 8ਵੇਂ ਤੇ ਆਖਰੀ ਗੇੜ ਵਿਚ ਜਿੱਤ ਦਰਜ ਕਰਦਿਆਂ ਗ੍ਰੈਂਡ ਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 ਤੇ। ਨਮਸਕਾਰ।
1: ਜੀ ਸਰੋਤਿਓ, ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪੰਜਾਬੀ ਵਿੱਚ ਖਬਰਾਂ ਤੋਂ ਬਾਅਦ ਇਹ ਪ੍ਰੋਗਰਾਮ ਲੈ ਕੇ ਫਿਰ ਮੈਂ ਰਮਾ ਸ਼ਰਮਾ ਹਾਜ਼ਰ ਹਾਂ ਅਤੇ ਸਾਡੇ ਨਾਲ ਜੁੜੇ ਨੇ ਇੱਕ ਹੋਰ ਸਰੋਤਾ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ, ਹੈਲੋ, ਜੀ ਸਾਡਾ ਸਰੋਤਾ ਨਾਲ ਸੰਪਰਕ ਨਹੀਂ ਹੋ ਰਿਹਾ ਜੀ।
2: ਹੈਲੋ।
1: ਹਾਂਜੀ ਹਾਂਜੀ ਹਾਂਜੀ ਬਾਈ ਜੀ,
2: ਭਾਈ ਜੀ, ਸਤਿ ਸ੍ਰੀ ਅਕਾਲ,
1: ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਭਾਈ ਜੀ ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ ਭੈਣ ਜੀ, ਪਿੰਡ ਕੋਟਵਾਕਤੂ, ਜ਼ਿਲ੍ਹਾ ਬਠਿੰਡਾ ਤੋਂ ਬੂਟਾ ਬੋਹੜ ਵਾਲਾ ਬੋਲਦਾ ਜੀ।
1: ਹਾਂਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ। ਪਹਿਲਾਂ ਤੁਹਾਡੀ ਆਵਾਜ਼ ਕਲੀਅਰ ਨਹੀਂ ਸੀ ਆ ਰਹੀ ਤੇ ਬਾਈ ਜੀ, ਗੀਤ ਕਿਹੜਾ ਸੁਣੋਗੇ? ਪਹਿਲਾਂ ਤੁਸੀਂ ਗੀਤ ਦੱਸ ਦਿਓ ਜੀ।
2: ਗੀਤ ਭੈਣ ਜੀ ਮੁਹੰਮਦ ਸ਼ਰੀ ਸਾਹਿਬ ਦਾ ਕੋਈ ਵੀ ਸੁਣਾ ਦਿਓ ਜੀ।
1: ਮੁਹੰਮਦ ਸਦੀਕ ਦਾ ਤੁਸੀਂ ਗੀਤ ਕਹਿ ਰਹੇ ਹੋ?
2: ਹਾਂਜੀ ਹਾਂਜੀ, ਕੋਈ ਵੀ ਸੁਣਾ ਦਿਓ ਭੈਣ ਜੀ।
1: ਧੰਨਵਾਦ ਬਾਈ ਜੀ ਫੋਨ ਕਰਨ ਲਈ ਤੇ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
2: ਬਹੁਤ ਬਹੁਤ ਮਿਹਰਬਾਨੀ ਭੈਣ ਜੀ, ਸ਼ੁਕਰੀਆ ਜੀ।

0: हर वड्डा बिजनेस एक वड्डी सोच तो शुरू हुंदा है, पर उस सोच नू हकीकत बनाउन लई चाहिदा हुंदा है सही फाइनेंशियल सपोर्ट।
1: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नू बनाओ होर भी आसान।
0: तां अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
2: टोल फ्री नंबर 1-800-420-2233।
3: आकाशवाणी FM ਬਠਿੰਡਾ ਦੇ ਪਿਆਰੇ ਸਰੋਤਿਓ, 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਮਹਿਮਾਨ ਹੋਣਗੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਸਰਦਾਰ ਜਤਿੰਦਰ ਸਿੰਘ ਪੱਲਾ। ਉਹਨਾਂ ਨਾਲ ਗੱਲਬਾਤ ਕਰਨਗੇ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ।

ਜਿਹੜੇ ਵੀ ਸਰੋਤੇ ਆਏ ਹੋਏ ਮਹਿਮਾਨ ਨਾਲ ਕੋਈ ਮੁਸ਼ਕਿਲ ਜਾਂ ਫਿਰ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਨੇ ਤਾਂ ਉਹ 0164-22-341 ਨੰਬਰ ਤੇ ਡਾਇਲ ਕਰ ਸਕਦੇ ਨੇ। ਸੁਣਨਾ ਜ਼ਰੂਰ 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਹਫ਼ਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: बिजनेस एक्सपेंशन नु बनाओ और भी आसान।
1: आज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
2: टोल फ्री नंबर 1800-420-2233।
3: जी स्रोतियो, साडे नाल इक होर स्रोता जुड़े ने ते आओ गल करदे आ उहनां दे नाल। हैलो।
4: हैलो रमाप्रेम जी, सत श्री अकाल जी।
3: सत श्री अकाल भाई जी, ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਆਪਣਾ ਨਾਂ ਤੇ ਗ੍ਰਾਂ ਦੱਸ ਦਿਓ ਜੀ।
4: ਧੰਨਵਾਦ ਭੈਣ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਮੇਰੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ।
4: ਹਾਂ ਜੀ, ਗੀਤ ਸੁਣਨਾ ਜੀ ਹਰਵਿੰਦਰ ਗਰੇਵਾਲ ਦਾ ਜੀ, ਪੱਗ ਬੰਨਣੀ ਨਾ ਭੁੱਲ ਜਾਇਓ ਪੰਜਾਬੋ। ਤੇ ਮੈਂ ਜੀ ਪਿੰਡ ਸੇਲਬਰਾ ਤੋਂ ਜਸਵੀਰ ਸੀਰਾ ਬੋਲਦਾ ਜੀ, ਬਾਬਾ ਸਿੱਧੇ ਸਾਹ ਤੋਂ ਟੇਲਰ ਮਾਸਟਰ ਹਾਂ ਜੀ।
3: ਠੀਕ ਹੈ ਠੀਕ ਹੈ ਜੀ, ਤੁਸੀਂ ਸਾਰੀ ਡਿਟੇਲ ਜਿਹੜੀ ਹੈ ਉਹ ਆਪ ਹੀ ਦੱਸਤੀ ਤੇ ਹੁਣ ਵੀ ਦੱਸ ਦੋ ਜੀ, ਤੁਸੀਂ ਕਿੰਨੇ ਦੇਰ ਹੋ ਗਈ ਤੁਹਾਨੂੰ ਰੇਡੀਓ ਸੁਣਦੇ ਹੋਏ?
4: ਰੇਡੀਓ ਸੁਣਦੇ ਨੇ ਜੀ ਸਾਨੂੰ 97-98 ਤੋਂ ਸੁਣਦੇ ਆ ਜੀ।
3: ਠੀਕ ਹੈ ਜੀ, ਫਿਰ ਤਾਂ ਤੁਸੀਂ ਸਾਡੇ ਬਹੁਤ ਪੁਰਾਣੇ ਸਰੋਤਾ ਹੋ ਤੇ ਸਾਨੂੰ
4: ਹਾਂ ਜੀ ਹਾਂ
3: ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇੰਨੇ ਪੁਰਾਣੇ।
4: ਬਾਕੀ ਫਿਰ ਸਲਾਈ ਦਾ ਕੰਮ ਕਰਦੇ ਜੀ, ਸਵੇਰ ਤੋਂ ਲਾ ਲਈਦਾ ਸ਼ਾਮ 9 ਵਜੇ ਤੱਕ, 9:30 ਵਜੇ ਤੱਕ ਇਹੀ ਸੁਣੀ ਜਾਈਦਾ ਜੀ।
3: ਠੀਕ ਹੈ ਤੇ ਫਿਰ ਸੁਣਦੇ ਹਾਂ
4: ਬਾਕੀ ਜੀ। ਆਪਣੇ ਪ੍ਰੋਗਰਾਮ ਬਹੁਤ ਵਧੀਆ ਜੀ, ਕੋਈ ਨਿੰਦ ਨਾਲਾ ਨਹੀਂ, ਬਹੁਤ ਵਧੀਆ ਪ੍ਰੋਗਰਾਮ ਆ ਜੀ, ਬਹੁਤ ਸੇਧ ਮਿਲਦੀ ਹੈ ਜੀ।
3: ਧੰਨਵਾਦ ਜੀ, ਧੰਨਵਾਦ ਤੇ ਆਓ ਸੁਣਦੇ ਹਾਂ ਉਹਨਾਂ ਦੀ ਪਸੰਦ ਆ ਇਹ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਜੀ 7:59 ਤੇ 35 ਸਕਿੰਟ, ਅਤੇ ਆਓ ਹੁਣ ਸੁਣਦੇ ਹਾਂ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅਤੇ ਅੱਜ ਤੁਸੀਂ ਇਸ ਦਾ 1353 ਭਾਗ ਸੁਣੋਗੇ।

0: ਜੀ ਸਰੋਤਿਓ, ਮੈਂ ਰਮਾ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਇਹ ਪ੍ਰੋਗਰਾਮ ਆਧਾਰਿਤ ਹੈ ਤੁਹਾਡੇ ਵਟਸਐਪ ਸੁਨੇਹਿਆਂ ਅਤੇ ਖਤਾਂ ਦੇ ਉੱਤੇ। ਤਾਂ ਵਟਸਐਪ ਸੁਨੇਹਾ ਭੇਜਣ ਲਈ ਤੁਸੀਂ ਸਟੂਡੀਓ ਦਾ ਮੋਬਾਈਲ ਨੰਬਰ ਨੋਟ ਕਰੋ ਜੀ, 7713 73 146, ਅਤੇ ਸਾਡੇ ਤੱਕ ਸੁਨੇਹਾ ਪਹੁੰਚਾ ਕੇ ਜਾਂ ਫਿਰ ਸਾਨੂੰ ਖਤ ਲਿਖ ਕੇ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ। ਅਤੇ ਪਹਿਲਾ ਖਤ ਪੜ੍ਹਦੇ ਹਾਂ ਜੀ ਜਿਹੜਾ ਸਾਨੂੰ ਪ੍ਰਾਪਤ ਹੋਇਆ ਹੈ ਜੀ। ਅਤੇ ਖਤ ਲਿਖਣ ਵਾਲੇ ਨੇ ਬੱਗਾ ਸਿੰਘ ਦਿਲਬਰ ਜਗਾ ਰਾਮ ਤੀਰਥ ਤੋਂ, ਅਰਸ਼ੀਆ ਅਰਮਾਨ ਪਰਵਿੰਦਰਪਾਲ ਬਠਿੰਡਾ ਤੋਂ, ਮਨਜੀਤ ਸਿੰਘ ਪਿੰਡ ਬਾਜਕ, ਮੇਲਾ ਸਿੰਘ ਜੀਦਾ ਬਠਿੰਡਾ ਤੋਂ। ਅਤੇ ਇਸ ਦੇ ਨਾਲ ਹੀ ਵਟਸਐਪ ਸੁਨੇਹਾ ਜਿਹੜਾ ਸਾਨੂੰ ਪ੍ਰਾਪਤ ਹੋਇਆ ਹੈ ਜਗਰਾਜ ਸਿੰਘ ਕਣਕ ਵਾਲੀਆ, ਗੰਗਾ ਰਾਮ ਭੁੱਚੋ ਮੰਡੀ, ਲਾਲ ਸਿੰਘ ਚਾਹਲ, ਸਤਿਕਾਰਜੀਤ ਸਰਾਭਾ ਅਤੇ ਸਰਮਿੰਦਰ ਬਾਹੀਆ ਦਾ। ਅਤੇ ਇਸ ਦੇ ਨਾਲ ਹੀ ਜਿਹੜਾ ਸੁਨੇਹਾ ਸਾਨੂੰ ਪ੍ਰਾਪਤ ਹੋਇਆ ਬਲਦੇਵ ਸਿੰਘ, ਮਿੱਠੂ ਸਿੰਘ, ਕਾਕਾ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ ਫੌਜੀ ਪਿੰਡ ਭਗਵਾਨਗੜ੍ਹ ਤੋਂ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਗੀਤ ਸੁਣਦੇ ਹਾਂ, ਪਰ ਗੀਤ ਤੋਂ ਪਹਿਲਾਂ ਸੁਣਾਂਗੇ ਇੱਕ ਸੰਦੇਸ਼ ਵੀ। ਅਤੇ ਆਓ ਸੁਣਦੇ ਹਾਂ ਇਹ ਗੀਤ ਅਤੇ ਗੀਤ ਤੋਂ ਪਹਿਲਾਂ ਸੰਦੇਸ਼।
1: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।

0: 206 during the post-lunch session on the fifth and final day. Indian left-arm spinner Manav Sutar was the architect of India's victory, taking 6 wickets in the second innings to finish with a maiden 10-wicket match haul in only his second test. The 24-year-old also became the youngest Indian spinner to take 10 wickets in an overseas test. And now before we end the bulletin, the headlines once again. Union Cabinet approves 5 infrastructure projects worth over 13,000 crore rupees, clears 4 railway multi-tracking projects across 4 states, also gives nod to widening of National Highway 22 in Bihar. Road Transport and Highways Minister Nitin Gadkari says high quality and cost-effective infrastructure top priority, says Centre will review subcontracting norms. U.S. Ambassador Sergio Gore hails steps taken by Centre and Jammu and Kashmir governments to improve security in the Union Territory. President Draupadi Murmu calls for accurate, credible and citizen-centric government communication in social media era. Iran warns Gulf nations against facilitating U.S. military operations. India beat Pakistan 5-3 to qualify for second round of men's FIH Hockey World Cup in the Netherlands. That is all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ 9:15 ਹੋ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਹੁਣੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲੀਏ। 9:30 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਛਾਇਆ ਗੀਤ। 10 ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ ਅਤੇ ਠੀਕ 10:30 ਤੁਸੀਂ ਸੁਣੋਗੇ ਪ੍ਰੋਗਰਾਮ ਢਲਤੀ ਜਾਏ ਰਾਤ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101 ਮੈਗਾਹਰਟਸ ਤੇ। ਤੁਸੀਂ ਸੁਣ ਰਹੇ ਹੋ ਬਠਿੰਡਾ FM ਬਠਿੰਡਾ ਦੇ ਪ੍ਰਸਾਰਣ, ਤੇ ਇਸ ਦੇ ਨਾਲ ਹੀ ਅੱਜ ਦੀ ਸਭਾ ਸਮਾਪਤ ਹੁੰਦੀ ਹੈ ਤੇ ਕੱਲ ਸਵੇਰ 5:53